ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਬਰਨ ਨ ਸਾਕੋ ਤੂੰ ਠਾਕੁਰ ਊਚ ਭਗਵਾਨਾ ਤੁਮਰੀ ਮਹਿਮਾ ਬਰਨ ਨ ਸਾਕੋ ਤੂੰ ਠਾਕੁਰ ਊਚ ਭਗਵਾਨਾ ਹਮਰੀ ਗਣਤ ਨ ਗਣਿਆ ਕਾਈ ਆਪਣਾ ਬਿਰਧ ਪਛਾਣ ਹਾਥ ਦੇ ਰਾਖੇ ਕਰੇ ਆਪਣੇ।

ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਾਜ਼ ਬਲੈਸਡ ਇਸ ਵਿਦ ਦੀਸ ਫਿਊ ਮੋਮੈਂਟਸ ਟੂ ਟੋਕ ਅਬਾਊਟ ਐਂਡ ਸ਼ੇਅਰ ਸਮ ਥੋਟਸ ਅਬਾਊਟ ਅ ਮਹਾਨ ਪੁਰਬ ਵਿਚ ਇਜ਼ ਵਿਚ ਵੀ ਔਨ ਦ ਵਰਜ ਆਫ ਸੈਲੀਬ੍ਰੇਟਿੰਗ ਇਨ ਦੀਜ਼ ਨੈਕਸਟ ਕਪਲ ਆਫ ਡੇਜ਼ ਦ ਟਾਈਟਲ ਆਫ ਟੂਡੇਜ਼ ਟੋਕ ਇਜ਼ ਅਬਾਊਟ ਹੋਲਾ ਮੋਹੱਲਾ ਵਾਈ ਵੀ ਸੈਲੀਬ੍ਰੇਟ ਹੋਲਾ ਮੋਹੱਲਾ ਦ ਮੀਨਿੰਗ ਬਿਹਾਇੰਡ this festival or this purb. Most of us may have some knowledge of Hola Mohalla. A lot of us know that it is usually a time when our Sikh brothers and sisters will practice their physical activities, martial arts, Gatka, Shastra Vidya. Most people have that general knowledge that Hola Mohalla is the day that we kind of focus on this aspect of a Sikh's life. But what Das is Gorgeous was today, my attempts were today to kind of think of things that we haven't really heard about in relation to Hola Mohalla. So I went about doing some codes or some research, and I found certain things that I wanted to share with you. Because when we think about Hola Mohalla, we only think of it from a warrior's point of view.

And he's got his wife back home in the palaces, and he's got his kids there, and he's worried. ਉਥੋਂ ਤੱਕ ਗੁਰੂ ਅਰਜਨ ਦੇਵ ਜੀ ਮਹਾਰਾਜ ਆ ਜਾਂਦੇ ਆ ਸੰਗਤ ਨਾਲ। ਸਤਿਗੁਰੂ ਮਹਾਰਾਜ ਕਹਿੰਦੇ, ਰਾਜਨ ਕੀ ਗੱਲ ਆ? ਮਹਾਰਾਜ ਨੂੰ ਉਹਨੇ ਸਭ ਕੁਝ ਦੱਸਿਆ। ਮਹਾਰਾਜ ਕਹਿੰਦੇ ਨੇ, ਪਹਿਲਾਂ ਤੁਹਾਡਾ ਮਾਮਲਾ ਇਹ ਸੈੱਟ ਕਰ ਲਈਏ। ਪਰਿਵਾਰ ਨੂੰ ਕਹਿੰਦੇ, ਉੱਥੇ ਜਾ ਕੇ ਦੇਖੋ ਜਿੱਥੇ ਤੁਸੀਂ ਦਫਨਾ ਕੇ ਆਏ ਆ, ਉੱਥੇ ਦੇਖੋ ਕਿ ਉੱਥੇ ਤੁਹਾਡੇ ਹੈ। ਪਰਿਵਾਰ ਗਿਆ, ਹਾਂ ਮਹਾਰਾਜ ਹੈ। ਫਿਰ ਇਹ ਤੁਹਾਡਾ ਪਿਓ ਨਹੀਂ ਹੋ ਸਕਦਾ। ਕਹਿੰਦੇ, ਸੱਤ ਜੀ ਉਹ ਚਲ ਗਏ, ਚੰਡਾਲਾ ਦਾ ਪਰਿਵਾਰ ਚਲ ਗਿਆ। ਰਾਜਨ ਤੋਂ ਆਈ ਸ਼ਾਂਤੀ ਥੋੜੀ ਬਹੁਤੀ। Raja got happy because Guru Arjan Dev Ji Maharaj came at that time and said to the undertaker's family, go and check the grave. When they went to check the grave, they found their father in the grave and they said, fine, that can't be our father, must be a lookalike. They left. Guru Arjan Dev Ji Maharaj kehne lage, Rajnu, bahut sama ho gaya hai, ghar ja ke aaram karo, kal nu sver nu darshan deo. They went back. Guru Arjan Dev Ji Maharaj said to the king, you rest and see me in the morning. Jad Guru Arjan Dev Ji Maharaj te darshan karne waste Rajan gaye, te oh hairan hoya kyunki sufna vi aaya, bahar shikar khedan waste gaye, mar ke Rajan vich sufne vich phir Chandalan de ghar janam lai ke phir Chandalan da parivar samne aaya, phir Guru Arjan Dev Ji Maharaj unnu bhajaya, samajh nahi payi ki hoya. He didn't understand what was going on, the Raja. So he had loads of questions for Guru Arjan Dev Ji. Maharaj kol gaye, namaskar kiti, khad ke bene kiti, hath jod ke, he stood before Guru Arjan Dev Ji Maharaj. Maharaj kehne lage ke tusi prashan kita si do din pehla. Haan ji Maharaj, kita si. Tusi bani pad rahe so, te aap ji kehnde si lekhna miti he sakhi jo likhya kartar. Maharaj kehnde, haan pad rahe san. ਫਿਰ ਇਹ ਕੀ ਹੋਇਆ? ਮਹਾਰਾਜ ਕਹਿੰਦੇ, ਜੋ ਹੋਣਾ ਸੀ ਤੇਰੇ ਜਨਮਾਂ ਵਿੱਚ, ਅਗਲੇ ਜਨਮਾਂ ਵਿੱਚ, ਉਹ ਸਭ ਸੁਪਨੇ ਵਿੱਚ ਹੀ ਦੂਰ ਕਰ ਦਿੱਤਾ। ਮਹਾਰਾਜ ਸਾਹਿਬ ਨੇ ਸਮਝਾਇਆ ਕਿ ਜਿਹੜੀ ਸੰਗਤ ਹੈ ਗੁਰੂ ਦੀ, ਇਸ ਦੀ ਸੇਵਾ ਨਾਲ, ਜਿਹੜੀ ਸੇਵਾ ਕਰਨੀ ਆ ਸੰਗਤਾਂ ਦੀ, ਜਿਹੜੇ ਗੁਰੂ ਸਾਹਿਬ ਦੇ ਦਰਸ਼ਨ ਕਰਨੇ ਨੇ, ਜਿਹੜਾ ਕਥਾ ਕੀਰਤਨ ਸੁਣਨਾ ਆ, ਇਸ ਦੇ ਨਾਲ ਸਾਰੇ ਕਰਮ ਨਿਸ਼ਾਵਰ ਹੋ ਜਾਂਦੇ ਨੇ, ਫਿਨਿਸ਼ ਹੋ ਜਾਂਦੇ ਨੇ। ਮਹਾਰਾਜ releases us from our destiny through satsangat. Ethe baithan naal, guru sahib de darshan karan naal, mara sade janma janmatran di mail ki sade janm to dende ne sufne vich hi. Te mara ne samjhaya si, mara da unnu gyan aaya ke jo parmeshwar samne baithe ne, je eh likhan wale ne te eh mitaun wale aap hi ne. Hareko data ਪੁਰਖ ਵਿਧਾਤਾ, ਵਨ ਦਾਤਾ, ਵਨ ਪਰਮੇਸ਼ਰ ਗਿਵਸ ਟੂ ਐਵਰੀ ਵਨ, ਹੀ ਇਜ਼ ਦ ਕ੍ਰੀਏਟਰ ਆਫ ਆਵਰ ਡੈਸਟਨੀ। ਬਥੇਰੇ ਫਿਰਦੇ ਨੇ ਬਾਹਰ ਸੰਗਤਾਂ ਤੋਂ ਬਾਹਰ, ਬਥੇਰੇ ਭੰਬਲੇ ਭੁੱਸਿਆਂ ਵਿੱਚ ਫਸੇ ਹੋਏ ਨੇ, ਪਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸੰਗਤ ਜਿਹੜੀ ਕਰਦਾ ਉਹ ਤਰ ਜਾਂਦਾ। ਮਹਾਰਾਜ ਸਾਹਿਬ ਕਿਰਪਾ ਕਰ ਦਿੰਦੇ ਨੇ ਉਸ ਪਵਿੱਤਰ ਸਥਾਨ ਦੀ। ਵੈ ਦਾ ਰਾਜਾ, ਮੈਂ ਗੁਰੂ ਅਰਜਨ ਦੇਵ ਜੀ ਮਹਾਰਾਜ, ਉਸ ਗੁਰਦੁਆਰਾ ਦਾ ਨਾਂ ਹੈ ਗੁਰੂ ਕਾ ਬਾਗ। 1921 ਵਿੱਚ ਮਹੰਤਾਂ ਦੇ ਪਾਸ ਉਹਦੀ ਸੇਵਾ ਚਲ ਗਈ ਸੀ। ਜਿਹੜਾ ਮਹੰਤ ਕੰਟਰੋਲ ਕਰਦਾ ਸੀ ਉਸ ਗੁਰਦੁਆਰਾ ਦਾ, ਉਹਦਾ ਨਾਂ ਸੀ ਸੁੰਦਰਦਾਸ। ਤੇ ਉਹਦੇ ਨਾਂ ਤਾਂ ਵਧੀਆ ਸੀ ਉਹਦਾ ਸੁੰਦਰਦਾਸ, ਪਰ ਉਹਦੇ ਲੱਛਣ ਜਿਹੜੇ ਸੀ ਉਹ ਠੀਕ ਨਹੀਂ ਸਨ। ਕੁਕਰਮ ਕਰਦਾ ਸੀ ਉੱਥੇ ਗੁਰੂ ਘਰ ਵਿੱਚ ਬੈਠ ਕੇ, ਮਾਇਆ ਆਪਣੇ ਵਾਸਤੇ ਵਰਤਦਾ ਸੀ ਉਹ, ਤੇ ਹੋਰ ਵੀ ਬਹੁਤ ਕੁਕਰਮ ਕਰਦਾ ਸੀ। ਸੌਦਾ ਗੁਰਦੁਆਰਾ ਵੈ ਗੁਰੂ ਅਰਜਨ ਦੇਵ ਜੀ ਮੈਂ ਦਾ ਸਿੱਖ, ਉੱਥੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਵੀ ਗਏ ਸਨ। ਮਹਾਰਾਜ ਨੇ ਸੰਗਤਾਂ ਨੂੰ ਉਪਦੇਸ਼ ਦਿੱਤਾ ਸੀ, ਉੱਥੇ ਕਿਹਾ ਸੀ ਕਿ ਇੱਥੇ ਫੁੱਲ ਬੂਟੇ ਆਦਿਕ ਲਾਓ, ਤੇ ਉੱਥੇ ਬਹੁਤ ਸੋਹਣੇ ਬਾਗ ਲੱਗੇ ਸਨ। ਗੁਰੂ ਤੇਗ ਬਹਾਦਰ ਜੀ ਮਹਾਰਾਜ ਉਸ ਵਿਜਿਟ ਦਾ ਗੁਰਦੁਆਰਾ। ਇਨ 1921 ਅ ਮਹੰਤ ਬਾਈ ਦਾ ਨੇਮ ਆਫ ਸੁੰਦਰ ਦਾਸ ਹੈ ਟੇਕ ਕੰਟਰੋਲ ਆਫ ਦਾ ਗੁਰਦੁਆਰਾ, ਐਂਡ ਹੀ ਵਾਜ਼ਨਟ ਰਨਿੰਗ ਇਟ ਇਨ ਦ ਵੇ ਇਟ ਸ਼ੁੱਡ ਬੀ ਰਨ। He was doing bad things. He was using the sangat of the maya, the money of the sangat, for his own worth, for his own selfish needs. There was no recital of bani. There was no updesh to the sangat. Uthe koi updesh nahi hunda si sangat nu. Te sangat ne bahut pari ikatth kita. Massive sangat got together, hundreds and thousands of Sikhs

0: ਨੇ ਵੈਂਟ ਦਾ ਗੁਰਦੁਆਰਾ ਸਾਹਿਬ ਸੁੰਦਰਦਾਸ ਨੂੰ ਬਿਠਾਲ ਕੇ ਉਹਦੇ ਕੋਲ ਕੋਈ ਸ਼ਰਤਾਂ ਬਣਵਾਈਆਂ ਕਿ ਇਹ ਸ਼ਰਤ ਮਨਜ਼ੂਰ ਹੈ ਕਿ ਇੱਥੇ ਪ੍ਰਬੰਧ ਚੰਗੀ ਤਰ੍ਹਾਂ ਚੱਲਣਾ ਚਾਹੀਦਾ। ਇਹ ਉਹਨਾਂ ਨੇ ਨੋਟ ਕੀਤੇ, ਉਹ ਮੰਨਿਆ ਵੀ। ਸੋ ਦ ਸੰਗਤ ਗੱਪ ਟੁਗੈਦਰ, ਸੁੰਦਰਦਾਸ ਵਾਸ ਸੈਟ ਇਨ ਫਰੰਟ ਐਂਡ ਦੇ ਸੈਡ ਦੀਸ ਆਰ ਦ ਪੁਆਇੰਟਸ ਯੂ ਹੈਵ ਟੂ ਫੋਲੋ, ਯੂ ਹੈਵ ਟੂ ਫੋਲੋ ਦੀਸ ਪੁਆਇੰਟਸ ਐਂਡ ਮੇਕ ਸ਼ੋਰ ਯੂ ਰਨ ਦ ਗੁਰਦੁਆਰਾ ਪ੍ਰੋਪਰਲੀ। ਹੀ ਅਗਰੀ ਟੂ ਦਮ, ਐਜ਼ ਸੂਨ ਐਜ਼ ਹੀ ਅਗਰੀ ਟੂ ਦਮ, ਜਦ ਸੰਗਤ ਚਲੀ ਗਈ ਫਿਰ ਉਹੀ ਕੰਮ ਵਿੱਚ ਪੈ ਗਿਆ, ਫਿਰ ਉਹੀ ਗੱਲ ਕਰਨ ਲੱਗ ਪਿਆ ਜਿਹੜੇ ਮਾਰੇ ਕੋ ਕੰਮ ਕਰਦਾ ਸੀ ਉਹ। ਹੀ ਡਿਡਨਟ ਲਿਸਨ ਟੂ ਦ ਸੰਗਤ। ਫਿਰ ਸੰਗਤਾਂ ਨੇ ਇਕੱਠ ਕੀਤਾ, ਇੱਕ ਕਮੇਟੀ ਬਣਾਈ, ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੀ ਉਸ ਵੇਲੇ ਦੀ, ਉਹਨਾਂ ਨੇ ਇਕੱਠ ਕੀਤਾ, 11 ਬੰਦਿਆਂ ਦੀ ਕਮੇਟੀ ਬਣਾਈ ਤੇ ਇਹ ਐਲਾਨ ਕੀਤਾ ਕਿ ਅਸੀਂ 5 ਸਿੰਘ ਭੇਜਣੇ ਨੇ ਉਥੋਂ ਗੁਰੂ ਕੇ ਬਾਗ ਚ ਲੰਗਰ ਦੇ ਬਾਲਣ ਕੱਟਣ ਵਾਸਤੇ। ਸੋ ਦੇ ਮੇਡ ਅ ਪਲਾਨ ਦ ਸਿੱਖ ਸੰਗਤ ਐਂਡ ਦੇ ਅਗਰੀਡ ਟੂ ਸੈਂਡ 5 ਸਿੰਘਸ ਟੂ ਕੱਟ ਵੁੱਡ ਇਨ ਦ ਬਾਗ, ਦ ਓਰਕਿਡ ਵਿਚ ਬਿਲੋਂਗ ਟੂ ਗੁਰੂ ਤੇਗ ਬਹਾਦਰ ਜੀ, ਦ ਹਾਊਸ, ਦ ਪ੍ਰੋਪਰਟੀ ਆਫ ਦ ਗੁਰੂ। ਜਦ ਉਹ 5 ਸਿੰਘ ਗਏ, 9 ਅਗਸਤ ਨੂੰ ਸੁੰਦਰਦਾਸ ਨੇ ਪਕੜ ਕੇ ਗੋਰਿਆਂ ਦੇ ਸ਼ਹਿਰ ਨਾਲ, ਹੀ ਵਾਜ਼ ਇਨ ਅਗਰੀਮੈਂਟ ਵਿਦ ਦ ਬ੍ਰਿਟਿਸ਼ ਐਟ ਦੈਟ ਟਾਈਮ, ਦੇ ਇੰਪ੍ਰਿਜ਼ਨ ਦ 5 ਸਿੱਖਸ, ਉਹਨਾਂ ਦੀ ਕੁੱਟਮਾਰ ਕੀਤੀ, ਉਹਨਾਂ ਤੇ ਫਾਲਸ ਕੇਸ, ਜਾਲੀ ਕੇਸ ਪਾ ਕੇ ਉਹਨਾਂ ਨੂੰ 6-6 ਮਹੀਨਿਆਂ ਦੇ ਵਿੱਚ ਜੇਲ੍ਹ ਵਿੱਚ ਪਾ ਦਿੱਤਾ। ਵਾਟ ਹੈਪਨਡ, ਸੁੰਦਰਦਾਸ ਗੋਟ ਦੋਜ਼ 5 ਸਿੰਘਸ ਵਿਦ ਦ ਏਡ ਆਫ ਦ ਬ੍ਰਿਟਿਸ਼ ਐਂਡ ਦੇ ਇੰਪ੍ਰਿਜ਼ਨ ਦ 5 ਸਿੱਖਸ, ਦੇ ਬਟਰਡ ਦਮ, ਦੇ ਟੋਰਚਰਡ ਦਮ ਐਂਡ ਦੇ ਪੁੱਟ ਅ ਫਾਲਸ ਕੇਸ ਔਨ ਦੈਮ ਦੈਟ ਦੇ ਵਰ ਥੀਵਸ ਐਂਡ ਦੇ ਗੋਟ ਇਨ ਪ੍ਰਿਜ਼ਨ ਫੋਰ 6 ਮੰਥਸ। ਸੰਗਤਾਂ ਵਿੱਚ ਬਹੁਤ ਭਾਰੀ ਰੋਸ ਉੱਠਿਆ। ਫਿਰ ਪਤਾ ਕੀ ਹੋਇਆ, ਫਿਰ ਤਾਂ ਬਸ ਕਹਿਣ ਦੀ ਲੋੜ ਸੀ, ਕੁਰਬਾਨੀਆਂ ਵਾਸਤੇ ਸਿੰਘ ਹਾਜ਼ਰ ਹੋ ਗਏ, ਸੰਗਤਾਂ ਹਾਜ਼ਰ ਹੋ ਗਈਆਂ। ਰੋਜ਼ ਅਕਾਲ ਤਖਤ ਸਾਹਿਬ ਤੋਂ 1100 ਬੰਦਾ ਜਥਿਆਂ ਵਿੱਚ ਜਾਂਦਾ ਰਿਹਾ ਗੁਰੂ ਕੇ ਬਾਗ ਤੇ। ਸੋ 100 ਪੀਪਲ ਐਵਰੀ ਡੇ ਫਰੋਮ ਅਕਾਲ ਤਖਤ ਸਾਹਿਬ ਫਰੋਮ ਦੈਟ ਡੇ ਔਨਵਰਡਸ ਵੁੱਡ ਗੋ ਇਨ ਪ੍ਰੋਟੈਸਟ ਟੂ ਗੁਰੂ ਕਾ ਬਾਗ ਮੋਰਚਾ ਗੁਰਦੁਆਰਾ, ਟੂ ਗੁਰੂ ਕਾ ਬਾਗ ਗੁਰਦੁਆਰਾ ਸਾਹਿਬ, ਐਂਡ ਆਲ ਦੋਜ਼ 100 ਵੁੱਡ ਗੈਟ ਅਰੈਸਟਿਡ, ਦੇ ਵੁੱਡ ਗੈਟ ਇੰਪ੍ਰਿਜ਼ਨਡ, ਦੇ ਗੈਟ ਟੋਰਚਰਡ, ਦੇ ਗੈਟ ਲਾਠੀ ਚਾਰਜ, ਦੇ ਗੈਟ ਬੀਟਨ ਬਾਏ ਲਾਠੀਆਂ। ਉਹ 100 ਜਥਿਆਂ ਦਾ ਸਿੰਘ ਕਈ ਬੇਹੋਸ਼ ਹੋਣੇ। ਸੰਗਤ ਜੀ, 5,500 ਸਿੱਖ ਜੇਲਾਂ ਵਿੱਚ ਬੰਦ ਹੋ ਗਿਆ ਉਸ ਵੇਲੇ ਗੁਰੂ ਕੇ ਬਾਗ ਦੇ ਮੋਰਚੇ ਵਿੱਚ। 5,500 ਸਿੱਖਸ ਵਰ ਇੰਪ੍ਰਿਜ਼ਨਡ ਜਸਟ ਫੋਰ ਡੂਇੰਗ ਦੈਟ ਸੇਵਾ। ਲੁੱਕ, ਗੁਰਦੁਆਰਾ ਕਿਸ ਬੇਸਿਸ ਤੇ ਬਣਿਆ ਸੀ? ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਬਖਸ਼ਿਸ਼ ਸੀ ਉਸ ਰਾਜੇ ਤੇ। ਉਸ ਨੂੰ ਸਮਝਾਇਆ ਸੀ ਕਿ ਆਤਮਾ ਕੀ ਹੁੰਦੀ ਆ, ਕਰਮ ਕੀ ਹੁੰਦਾ ਆ, ਤੇ ਕਰਮ ਨੂੰ ਨਿਸ਼ਾਨ ਖਾਲਸਾ ਸੋਏ ਜੋ ਕਰਮ ਕੋ ਸਾਰਾ ਹੈ, ਭਾਈ ਨੰਦ ਲਾਲ ਜੀ ਦੇ ਬਚਨ। ਜਿਹੜਾ ਖਾਲਸਾ ਆ ਉਹ ਆਪਣੇ ਕਰਮ ਨੂੰ ਸਾਰਦਾ ਆ, ਤੇ ਨਿਸ਼ਾਨੀ ਕੀ ਆ ਕਰਮ ਸਾਰਨ ਦੀ? ਵਾਟ ਇਜ਼ ਦ ਨਿਸ਼ਾਨੀ ਫੋਰ ਅਸ ਵੈਨ ਵੀ ਨੋ ਦਾ ਆਰ ਕਰਮ ਹੈਵ ਬੀਨ ਵਾਸ਼ਡ ਅਵੇ, ਵੈਨ ਆਵਰ ਪ੍ਰੀਵੀਅਸ ਲੇਖਾ ਹੈਜ਼ ਬੀਨ ਵਾਸ਼ਡ ਅਵੇ। ਭਾਈ ਵੀਰ ਸਿੰਘ ਜੀ ਦੀ ਚਿੱਠੀਆਂ ਪੜ੍ਹੋ, ਭਾਈ ਵੀਰ ਸਿੰਘ ਜੀ ਨੇ ਲਿਖਿਆ ਹੋਇਆ ਆਪਣੀ ਚਿੱਠੀਆਂ ਵਿੱਚ, ਜਿਹੜੇ ਉਹਨਾਂ ਦੀ ਚਿੱਠੀਆਂ ਪ੍ਰਕਾਸ਼ਿਤ ਹੋਈਆਂ, ਭਾਈ ਵੀਰ ਸਿੰਘ ਜੀ ਬਹੁਤ ਵੱਡੇ ਮਹਾਂਪੁਰਖ ਹੋਏ ਨੇ, ਉਹਨਾਂ ਨੇ ਇਹ ਲਿਖਿਆ ਕਿ ਜਦ ਰਸ ਆਉਣ ਲੱਗ ਪਏ ਬਾਣੀ ਵਿੱਚੋਂ, ਜੇ ਅਸੀਂ ਪੜ੍ਹਦੇ ਹਾਂ ਸਿਮਰਨਾ ਹੀ ਰਸ ਆਉਣ ਲੱਗ ਪਏ, ਉਦੋਂ ਸਮਝ ਲਓ ਕਿ ਸਾਡੇ ਕਰਮ ਸਰ ਗਏ ਨੇ। ਪਿਛਲੇ ਫ੍ਰੀ ਰੈਕੋਰਡ ਹੋ ਗਿਆ, ਜੋ ਤੁਸੀਂ ਹੁਣ ਕਰੋਗੇ ਉਹ ਪਾਓਗੇ। ਸੋ ਇਸ ਕਰਕੇ ਭਾਈ ਵੀਰ ਸਿੰਘ ਜੀ ਸਹਿਤ ਦਾ ਹਾਰ ਵੀ ਨੋ ਵਮ ਕਰਮ ਰਿਟ ਓ ਬੈਂਟ ਵਾਈ ਵੀ ਨੋ ਦੈਮ ਵੈਨ ਵੀ ਗੈਟ ਰਸ ਫਰੋਮ ਰਿਸਾਈਟਿੰਗ ਬਾਣੀ, ਫਰੋਮ ਰਿਸਾਈਟਿੰਗ ਜਪਜੀ ਸਾਹਿਬ, ਐਂਡ ਯੂ ਫੀਲ ਬਲਿਸ ਇਨਸਾਈਡ ਯੂ, ਯੂ ਗੈਟ ਅ ਸਬਲਾਈਮ ਟੇਸਟ ਇਨ ਯੂਰ ਮਾਊਥ। ਉਦੋਂ ਸਮਝੋ ਕਿ ਕਰਮ ਸਾਡੇ ਫਿਨਿਸ਼ ਹੋ ਗਏ ਨੇ, ਸ਼ਾਵਰ ਹੋ ਗਏ ਨੇ। ਸੋ ਫੋਰ ਦ ਸੈਂਕਚਿਟੀ ਆਫ ਦ ਗੁਰੂ ਘਰ, ਗੁਰੂ ਘਰ ਦੇ ਅਦਬ ਸਤਕਾਰ ਵਾਸਤੇ, ਸ਼ਾਨ ਸ਼ੌਕਤ ਵਾਸਤੇ, ਉਹਨਾਂ ਸਿੱਖਾਂ ਨੇ ਸ਼ਹੀਦੀਆਂ ਪਾਈਆਂ। 2 ਸਿੰਘ ਸ਼ਹੀਦ ਹੋ ਗਏ ਸਨ ਉਸ ਵੇਲੇ, ਉਹ ਸਿੱਖਾਂ ਨੇ ਜੇਲਾਂ ਕੱਟੀਆਂ। 5,500 ਸਿੱਖ, 1 ਸਾਲ ਪੂਰਾ ਲੱਗਿਆ ਸੀ ਮੋਰਚੇ ਨੂੰ, ਫਿਰ ਉਹ ਸਮਾਪਤ ਹੋਇਆ ਸੀ, ਜਿੱਤ ਹੋਈ ਸੀ ਖਾਲਸੇ ਪੰਥ ਦੀ। ਸੁੰਦਰਦਾਸ ਨੇ ਚਾਬੀਆਂ ਫੜਾਈ ਸੀ, ਉਹ ਫਿਰ ਗੁਰੂ ਘਰ ਪ੍ਰਬੰਧਕ ਕਮੇਟੀ ਦੇ ਥੱਲੇ ਆ ਗਿਆ ਸੀ ਗੁਰੂ ਕਾ ਬਾਗ। ਸੋ ਦਾ ਗੁਰੂ ਘਰ ਆਫਟਰ ਈਅਰ ਆਫ ਸਟਰਗਲ, ਆਫਟਰ ਈਅਰ ਆਫ ਪ੍ਰੋਟੈਸਟ ਫਰੋਮ ਦ ਸਿੱਖ ਸੰਗਤ, ਵਾਸ ਫਾਈਨਲੀ ਫਰੀਡ। 2 ਸਿੰਘਸ ਵਰ ਸ਼ਹੀਦ ਓਵਰ ਦੈਟ ਮੋਰਚਾ, ਐਂਡ ਦੈਟ ਡੇ ਦੈਟ ਦ 5 ਸਿੰਘਸ ਗੋਟ ਅਰੈਸਟਿਡ ਵਾਸ ਦ 9th ਆਫ ਔਗਸਟ, ਦ ਸ਼ੁਰੂਆਤ ਆਫ ਦ ਮੋਰਚਾ ਵਾਸ ਦ 9th ਆਫ ਔਗਸਟ 1921। ਸੋ ਗੁਰੂ ਘਰ ਕਿਵੇਂ ਹੋਣੇ ਚਾਹੀਦੇ ਨੇ? ਇੱਥੇ ਪਹਿਲੀ ਵਾਰੀ ਦਰਸ਼ਨ ਕਰਨ ਨੂੰ ਗਿਆ ਇਸ ਘਰ ਗੁਰੂ ਘਰ ਤੇ ਬਹੁਤ ਨਿਹਾਲ ਹੋਇਆ। ਜੇ ਰਾਜ ਦਾ ਘਰ ਹੈ ਸਾਡੇ ਮਹਾਰਾਜਨ ਕੇ ਮਹਾਰਾਜਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਹੋ ਜਿਹੇ ਸਥਾਨ ਸੋਭਦੇ ਨੇ ਗੁਰੂ ਸਾਹਿਬ ਵਾਸਤੇ, ਪਰ ਸੋਭਣ ਤਾਂ ਜੇ ਪ੍ਰਚਾਰ ਸਹੀ ਹੋਵੇ ਇੱਥੋਂ, ਜੇ ਕਥਾ ਕੀਰਤਨ ਕਰਨ ਵਾਸਤੇ ਸਮਾਂ ਹੋਵੇ, ਢਾਡੀਆਂ ਨੂੰ ਸੁਣ ਕੇ ਖੁਸ਼ੀ ਹੋਈ। ਕਈ ਗੁਰੂ ਘਰ ਇਹੋ ਜਿਹੇ ਨੇ ਇਸ ਕੰਟਰੀ ਵਿੱਚ, ਇਸ ਇੰਗਲੈਂਡ ਵਿੱਚ ਹੀ, ਕਿ ਢਾਡੀਆਂ ਨੂੰ ਸਮਾਂ ਨਹੀਂ ਮਿਲਦਾ। ਪਤਾ ਨਹੀਂ ਕੀ ਪ੍ਰਬੰਧਵਾਂ ਚ ਮਨ ਚ ਹੁੰਦਾ ਆ ਕਿ ਵੀ ਡੋਂਟ ਗਿਵ ਟਾਈਮ ਟੂ ਪੀਪਲ, ਆਈ ਐਮ ਵੈਰੀ ਵੈਰੀ ਫੋਰਚੂਨੇਟ ਵੀ ਗੇਨ ਪ੍ਰਚਾਰ ਹੇਅਰ ਔਨ ਦ ਸਟੇਜ, ਵੈਰੀ ਲੱਕੀ ਦੈਟ ਵੀ ਗੇਨ ਪ੍ਰਚਾਰ ਇਨ ਇੰਗਲਿਸ਼, ਅਦਰਵਾਈਜ਼ ਦਿਸ ਕਮਿਟੀ ਇਜ਼ ਇਨ ਦਿਸ ਕੰਟਰੀ ਵਿਚ ਡੋਂਟ ਅਲਾਅ ਪ੍ਰਚਾਰ ਇਨ ਇੰਗਲਿਸ਼ ਟੂ ਬੀ ਡਨ ਫੋਰ ਯੰਗ ਪੀਪਲ, ਦੈਟਸ ਦ ਸਟੇਟ ਆਫ ਅਫੇਅਰਸ। ਵਾਟ ਕੈਨ ਵੀ ਲਰਨ ਫਰੋਮ ਦ ਸਾਕਾ ਆਫ ਗੁਰੂ ਕਾ ਬਾਗ, ਵੀ ਕੈਨ ਲਰਨ ਥਰੀ ਥਿੰਗਸ। ਗੁਰੂ ਘਰ ਸ਼ੁਡ ਬੀ, ਦੇ ਸ਼ੁਡ ਗਿਵ time for sangat and seva and simran. Oh, guru ghar ki hai jithe katha kirtan nahi hunda? Guru ghar oh ne jithe katha kirtan hove, seva hove, karm nishavar ho sakan, prani nu parmeshwar na milap karan da sama mil jave. Bahut vaddi gall hai. Dooja karan, the second thing, utthe padhai jave gurmat vidya. ਵਿਦਿਆ ਵੀ ਕਈ ਤਰ੍ਹਾਂ ਦੀ ਹੁੰਦੀ ਆ। ਇੱਕ ਹੁੰਦੀ ਆ ਜਿਹੜੀ ਅਸੀਂ ਸੰਸਾਰੀ ਵਿਦਿਆ ਪੜ੍ਹਦੇ ਹਾਂ, ਸਕੂਲਾਂ ਕਾਲਜਾਂ ਵਿੱਚ ਜ਼ਰੂਰੀ ਆ। ਮਹਾਰਾਜ ਕਹਿੰਦੇ ਨੇ ਵਿਦਿਆ ਵਿਚਾਰੀ ਤਾਂ ਪਰਉਪਕਾਰੀ। ਜੇ ਵਿਦਿਆ ਪੜ੍ਹਨੀ ਆ, ਉਸਨੂੰ ਵਿਚਾਰ ਕੇ ਜਿਹੜੀ ਵਿਦਿਆ ਪੜ੍ਹੀ ਹੋਈ ਆ, ਜਿਹੜੀ ਜੋਬ ਅਸੀਂ ਲੈਂਦੇ ਹਾਂ, ਉਹ ਪਰਉਪਕਾਰ ਤੇ ਲਾਉਣ ਦੀ ਉਹ ਕੋਸ਼ਿਸ਼ ਕਰਨੀ ਆ। ਇਹ ਨਾ ਹੋਵੇ ਕਿ ਸਿਰਫ ਮਾਇਆ ਦੇਖੀ ਜਾਣ ਕਿ 30,000 ਸੈਲਰੀ ਹੋ ਗਈ ਬਸ, ਹੁਣ ਚੱਕਦੀ ਫੁੱਟੇ ਬਸ, ਇਹ ਨਹੀਂ ਗੱਲ ਬਣਨੀ। ਜੋਬਾਂ ਨਾਲ ਨਹੀਂ ਸਿਰਫ ਸਰਨਾ ਹੈਗਾ, ਪਰਉਪਕਾਰ ਵਾਸਤੇ। ਮਹਾਰਾਜ ਕਹਿੰਦੇ ਵਿਦਿਆ ਵਿਚਾਰੀ ਤਾਂ ਪਰਉਪਕਾਰੀ। ਪਰਉਪਕਾਰ ਕੀ ਹੁੰਦਾ? ਪਰ ਦਾ ਮਤਲਬ ਹੁੰਦਾ ਪਰਾਏ ਵਾਸਤੇ, ਉਪ ਦਾ ਮਤਲਬ ਹੁੰਦਾ ਨੇੜੇ ਹੋ ਕੇ, ਕਾਰ ਦਾ ਮਤਲਬ ਹੁੰਦਾ ਉਸਦੀ ਸਹਾਇਤਾ ਕਰਨੀ। ਸੋ ਮਹਾਰਾਜ ਸੈਜ਼ ਦਾ ਫੰਕਸ਼ਨ ਆਫ ਗੁਰੂ ਘਰ ਸ਼ੁਡ ਬੀ ਕਥਾ ਕੀਰਤਨ, ਵੀ ਸ਼ੁਡ ਬੀ ਲਿਸਨਿੰਗ, and there should be access to vidya, knowledge, not just dunyavi vidya that we're doing in schools and colleges, that's one type of vidya, but also brahm vidya, knowledge of God, knowledge of how to meet God. That comes from katha, but it also comes from learning Guru Granth Sahib Ji Maharaj. Oh, vidya kitho praapt hundi aa? Oh, ustadan to, oh taksalan to. ਸਾਡੇ ਇਤਿਹਾਸ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇੱਕ ਯੂਨੀਵਰਸਿਟੀ ਸਾਜੀ, ਜਿਹਨੂੰ ਅਸੀਂ ਟਕਸਾਲ ਕਹਿੰਦੇ ਹਾਂ। ਉਸ ਟਕਸਾਲ ਵਿੱਚ ਘੜਿਆ ਜਾਂਦਾ ਬੰਦਾ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਾਲ ਨੇੜਤਾ ਹੁੰਦੀ ਆ, ਸੰਥਿਆ ਮਿਲਦੀ ਆ, ਲਾਵਾਂ ਦੁਲਾਵਾਂ ਦਾ ਪਤਾ ਲੱਗਦਾ ਆ, ਅੱਖਰਾਂ ਦਾ ਬਹੁਤ ਪਤਾ ਲੱਗਦਾ, ਅਰਥਾਂ ਦਾ ਪਤਾ ਲੱਗਦਾ ਆ, ਇਤਿਹਾਸ ਨਾਲ ਜਾਣੂ ਕਰਵਾਈ ਜਾਂਦਾ ਆ, ਤੇ ਇਹ ਗੁਰੂ ਘਰ ਦੀ ਫੰਕਸ਼ਨ ਆ। ਗੁਰੂ ਘਰਾਂ ਵਿੱਚ ਸੰਥਿਆ ਹੋਣੀ ਚਾਹੀਦੀ ਆ, ਬਹੁਤ ਅਤ ਜ਼ਰੂਰੀ ਹੈ। ਤੇ ਸੰਥਿਆ ਉੱਥੋਂ ਹੋਵੇ ਜਿਹੜੇ ਉਸਤਾਦ ਬਾਬਾ ਦੀਪ ਸਿੰਘ ਜੀ ਨੂੰ ਜਾ ਕੇ ਕਨੈਕਸ਼ਨ ਲਾ ਸਕਣ, ਕਿਉਂਕਿ ਬਾਬਾ ਦੀਪ ਸਿੰਘ ਜੀ ਵਿਦਿਆਰਥੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਹੋਏ ਨੇ, ਤੇ ਉਹਨਾਂ ਤੋਂ ਬਾਅਦ ਸੀਨੇ ਬਸੀਨੇ ਆਉਂਦੇ ਹੋਏ 12ਵੇਂ ਜਥੇਦਾਰ ਸੰਤ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਸੰਤ ਕਰਤਾਰ ਸਿੰਘ ਜੀ 13ਵੇਂ ਜਥੇਦਾਰ, ਤੇ 14ਵੇਂ ਜਥੇਦਾਰ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲੇ। ਉਹ ਅਰਥਾਂ ਦੀ ਪ੍ਰਣਾਲੀ ਹਜੇ ਵੀ ਚੱਲਦੀ ਆ। ਕਾਰਜਕਾਰੀ ਮੁਖੀ ਬਾਬਾ ਠਾਕੁਰ ਸਿੰਘ ਜੀ, ਤੇ ਜਿਹੜੇ ਸਿੰਘ ਵਿਦਿਆ ਪੜ੍ਹੇ ਨੇ, ਦੇ ਵਿਲ ਬੀ ਅਪ ਟੂ ਟੈਲ ਯੂ, ਦੋਜ਼ ਪੀਪਲ ਹੂ ਲਰਨ ਨੌਲੇਜ ਫਰੋਮ ਦੀਸ ਲਰਨਿੰਗ ਗੁਰਸਿੱਖਸ, ਯੂ ਕੈਨ ਟ੍ਰੇਸ ਦਮਸੈਲਵਸ ਆਲ ਦ ਵੇ ਟੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਦੇ ਕੈਨ ਐਕਸਪਲੇਨ ਟੂ ਯੂ ਦ ਮੀਨਿੰਗ ਆਫ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਵਿਦਿਆ ਦੋ ਤਰ੍ਹਾਂ ਦੀ ਹੁੰਦੀ ਆ। ਗੁਰਸਿੱਖ ਵਾਸਤੇ ਪੰਜ ਸੰਸਕਾਰ ਹੁੰਦੇ ਨੇ। ਵੈਨ ਯੂ ਟੇਕ ਅੰਮ੍ਰਿਤ, ਦੇ ਟੈਲ ਦ ਪੰਜ ਪਿਆਰੇ, ਟੈਲ ਯੂ ਫਾਈਵ ਸਟੇਜਿਸ ਦਾ ਇੰਪੋਰਟੈਂਟ ਇਨ ਆਰ ਲਾਈਫ ਐਂਡ ਦੇ ਆਰ ਇਨ ਆਰਡਰ, ਉਹ ਆਰਡਰ ਵਿੱਚ ਦੱਸੇ ਹੁੰਦੇ ਨੇ। ਮਹਾਰਾਜ ਦੀ ਚਲਾਈ ਹੋਈ ਮਰਿਆਦਾ, ਜਨਮ ਸੰਸਕਾਰ, ਫਸਟ ਯੂ ਬੋਰਨ, ਦੈਟਸ ਅ ਵੇ ਆਫ ਬੀਇੰਗ ਬੋਰਨ ਇਨ ਗੁਰਸਿੱਖੀ ਐਜ਼ ਵੈਲ, ਵੀ ਹੈਵ ਗਾਟ ਟਾਈਮ ਟੂ ਗੋ ਇਨ ਟੂ ਇਟ। ਦੈਨ ਵਿਦਿਆ ਸੰਸਕਾਰ, ਦ ਸੈਕੰਡ ਸਟੇਜ ਇਜ਼ ਵਿਦਿਆ, and not only dunyavi like GCSEs in schools and stuff like that, but also learning santhya. Santhya means the correct pronunciation of gurbani. ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਸਾਈਨ ਮੁਨਸ਼ੀ ਸਾਹਿਬ ਲੈਣੀ ਸਿਲੇਬਸ ਫੋਰ ਇਟ, ਉਹਦੇ ਵਾਸਤੇ ਵੀ ਸਿਲੇਬਸ ਹੈ, ਪਹਿਲਾਂ ਅੱਖਰਾਂ ਦਾ, ਫਿਰ ਜਪਜੀ ਸਾਹਿਬ, ਫਿਰ ਬਾਕੀ ਨਿਤਨੇਮ, ਫਿਰ ਪੰਜ ਗ੍ਰੰਥੀ, ਫਿਰ 22 ਵਾਰਾਂ, ਫਿਰ ਭਗਤ ਬਾਣੀ, ਫਿਰ ਪਹਿਲੀ ਸੈਂਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਫਿਰ ਦੂਸਰੀ, ਫਿਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਹਿਜ ਪਾਠ, ਫਿਰ 10 ਗ੍ਰੰਥੀ, ਦਸਮ ਗ੍ਰੰਥੀ ਦੀ ਬਾਣੀ, ਇਜ਼ ਅ ਮਾਸਿਵ ਸਿਲੇਬਸ। ਤੇ ਅੱਜ ਪ੍ਰੋਬਲਮ ਕੀ ਆ, ਪ੍ਰੋਬਲਮ ਇਹ ਕੀ ਆ, ਇਹ ਆ ਕਿ ਜਿਹੜੇ ਪ੍ਰਚਾਰਕ ਹੁੰਦੇ ਨੇ ਉਹ ਉਸ ਸਿਲੇਬਸ ਦੇ ਵਿੱਚ ਘੜੇ ਹੋਏ ਨਹੀਂ ਹੁੰਦੇ, ਤੇ ਉਸ ਸਿਲੇਬਸ ਚ ਨਹੀਂ ਲੰਘੇ ਹੋਏ, ਫਿਰ ਉਹਨਾਂ ਨੇ ਸ਼ਰਧਾ ਭਾਵਨਾ ਕੀ ਉਠਾਉਣੀ ਹੈ ਸੰਗਤ ਵਿੱਚ? ਵਾਟ ਆਰ ਦੇ ਗੋਇੰਗ ਟੂ ਗਿਵ ਟੂ ਦ ਸੰਗਤ? ਸਤਿਗੁਰੂ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦਾ ਜੀਵਨ ਬਹੁਤ ਅਲੌਕਿਕ ਹੈ, ਐਂਡ ਇਟ ਲਿੰਕਸ ਇਨ ਵਿਦ ਵਿਦਿਆ ਐਜ਼ ਵੈਲ। ਮਹਾਰਾਜ ਸੈਜ਼, ਯੂਜ਼ ਯੂਰ ਵਿਦਿਆ, ਯੂਜ਼ ਯੂਰ ਨੌਲੇਜ, ਦੁਨਿਆਵੀ ਨੌਲੇਜ, ਟੂ ਡੂ ਗੁੱਡ ਫਾਰ ਅਦਰ ਪੀਪਲ, ਗੋ ਨੇ ਦਮ, ਵਰਕ ਵਿਦ ਦਮ, ਯੂਜ਼ ਯੂਰ, ਇਫ ਯੂ ਆਰ ਕ੍ਰੀਅਰ ਮਾਈਂਡਡ, ਯੂਜ਼ ਯੂਰ ਕ੍ਰੀਅਰ ਟੂ ਡੂ ਗੁੱਡ ਫਾਰ ਪੀਪਲ। ਬਹੁਤ ਜਾਣੇ ਪ੍ਰੋਫੈਸ਼ਨਲ ਲੋਕ ਗੁਰਸਿੱਖ ਬਣੇ ਹੋਏ ਨੇ ਇਸ ਕੰਟਰੀ ਵਿੱਚ, ਆਪਣੀ ਵਿਦਿਆ, ਸਭ ਤੋਂ ਵਧੀਆ ਇਹ ਚੀਜ਼ ਆ ਕਿ ਜੇ ਆਪਣੀ ਰਹਿਤ ਰੱਖੋਗੇ ਤੇ ਬੱਚੇ ਆਪੇ ਹੀ ਗੋਰਿਆਂ ਦੇ ਦੇਖੋਗੇ ਕਿ ਇਹ ਰਹਿਤਵਾਨ ਗੁਰਸਿੱਖ ਅੰਮ੍ਰਿਤਧਾਰੀ ਜਾਰਾ ਪ੍ਰਕਾਸ਼ ਕਰਕੇ ਟੀਚਰ ਹੈ ਮੇਰਾ। ਉਹ ਆਪ ਪੁੱਛੋਗੇ ਹੈਗੇ ਨੇ ਗੁਰਮੁਖ ਪਿਆਰੇ ਇਸ ਕੰਟਰੀ ਵਿੱਚ ਜਿਹੜੇ ਇਸ ਤਰ੍ਹਾਂ ਹੈਗੇ ਨੇ ਪ੍ਰੋਫੈਸ਼ਨਲ, ਕੰਪਰੋਮਾਈਜ਼ ਜਿਹੜੇ ਨਹੀਂ ਕਰਦੇ ਸਿੱਖੀ ਨਾਲ। ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦਾ ਜੀਵਨ, ਸਮਾਂ ਬਹੁਤ ਸੀਮਿਤ ਆ। ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਜੀ ਦੇ ਪਿਤਾ ਜੀ ਧੰਨ ਧੰਨ ਸਤਿਗੁਰੂ ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਇ ਮਹਾਰਾਜ ਜੀ, ਜਿਨ੍ਹਾਂ ਨੇ ਬਾਣੀ ਦਾ ਸਤਿਕਾਰ ਕੀਤਾ, ਜਿਨ ਭੈ ਅਦਬ ਨਾ ਬਾਣੀ ਧਾਰਾ, ਜਾਨੋ ਨਹੀਂ ਸਿੱਖ ਮਾਰਾ। ਮਹਾਰਾਜ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ, ਗੁਰੂ ਹਰਿਰਾਇ ਜੀ ਮਹਾਰਾਜ ਦਾ ਬਚਨ ਸੀ, ਜਿਹਦੀ ਸਤਿਗੁਰੂ ਮਹਾਰਾਜ ਦੀ ਬਾਣੀ ਦਾ ਅਦਬ ਸਤਿਕਾਰ ਨਹੀਂ ਕਰਦਾ ਉਹਨੂੰ ਮੇਰਾ ਸਿੱਖ ਨਾ ਜਾਣਿਓ। ਗੁਰੂ ਹਰਿਰਾਇ ਜੀ ਮਹਾਰਾਜ ਦੇ ਬਚਨ। ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦੇ ਪਿਤਾ ਜੀ ਗੁਰੂ ਹਰਿਰਾਇ ਜੀ ਮਹਾਰਾਜ ਦਾ ਫਾਦਰ ਗੁਰੂ ਹਰਕ੍ਰਿਸ਼ਨ ਜੀ ਦਾ 8th ਗੁਰੂ ਵਾਸ ਗੁਰੂ ਹਰਿਰਾਇ ਜੀ ਮਹਾਰਾਜ। ਮਾਤਾ ਕ੍ਰਿਸ਼ਨ ਕੌਰ ਜੀ, ਮਦਰ ਵਾਸ ਮਾਤਾ ਕ੍ਰਿਸ਼ਨ ਕੌਰ ਜੀ। ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਖੇਮ ਗੁਰਗੱਦੀ ਬਿਟਵੀਨ ਦ ਏਜ ਆਫ 5 ਐਂਡ 6, 5 ਈਅਰਸ ਓਲਡ ਏਜ ਡਜ਼ਨਟ ਮੈਟਰ ਇਨ ਸਿੱਖੀ। ਗਿਆਨ ਦਾ ਨੌਲੇਜ ਕੈਨ ਬੀ ਗਿਵਨ ਟੂ ਐਨੀ ਪਰਸਨ ਆਫ ਐਨੀ ਏਜ, ਸਪਿਰਿਚੁਅਲ ਨੌਲੇਜ। ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਹਾਰਡ ਇਟ ਫਰੋਮ ਬਰਥ। ਗੁਰੂ ਸਾਹਿਬ, ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਵਾਸ ਗੁਰੂ ਫੋਰ ਟਿਲ ਦੀ ਏਜ ਆਫ ਅਬਾਊਟ 7 ਟੂ 8, 2.5-3 ਈਅਰਸ ਉਹਨੇ ਸਹੀ ਆਨ ਦ ਗੁਰਗੱਦੀ। ਗੁਰੂ ਹਰਕ੍ਰਿਸ਼ਨ ਜੀ ਮਹਾਰਾਜ, ਵੈਨ ਯੂ ਲੁੱਕ ਐਟ ਦੇਅਰ ਲਾਈਫ, ਇਸ ਇੰਪੋਰਟੈਂਟ ਐਸਪੈਕਟਸ ਫਰੋਮ ਦ ਲਾਈਫ, ਦੇ ਲਿਸਨ ਟੂ ਦ ਓਰਡਰ ਆਫ ਦੇਅਰ ਪੇਰੈਂਟ ਐਂਡ ਦੇਅਰ ਗ੍ਰੈਂਡ ਪੇਰੈਂਟ। ਗੁਰੂ ਹਰਗੋਬਿੰਦ ਜੀ ਮਹਾਰਾਜ ਹੈਡ ਟੋਲਡ ਗੁਰੂ ਹਰਿਰਾਇ ਜੀ ਦੈਟ ਨੈਵਰ ਫੇਸ ਦ ਮੁਗਲਸ ਬਿਕਾਜ਼ ਆਫ ਵਾਟ ਦੇ ਡਿਡ ਟੂ ਗੁਰੂ ਅਰਜਨ ਦੇਵ ਜੀ ਮਹਾਰਾਜ ਐਂਡ ਫੋਰ ਵਾਟ ਵਾਸ ਗੋਇੰਗ ਟੂ ਕਮ, ਬਿਕਾਜ਼ ਔਰੰਗਜ਼ੇਬ who fought with Guru Gobind Singh Ji Maharaj, who beheaded Guru Tegh Bahadur Ji Maharaj, who was responsible for that, he was going to be the emperor. And Maharaj knew that from foresight, because our Guru is perfect, they know everything. Guru Har Gobind Ji Maharaj, Guru Har Rai Ji Maharaj ne updesh ditta si Guru Har Krishan te Mughalan de matthe nahi lagna. Eh bachan pakaya Guru Har Krishan Ji Maharaj all his life. Guru Har Krishan Ji Maharaj was called by Aurangzeb. ਔਰੰਗਜ਼ੇਬ ਜਿਹੜਾ ਜਰਵਾਣਾ ਸੀ ਉਸ ਵੇਲੇ ਦਾ, ਉਸਨੇ ਕਈ ਮੈਸੇਜ ਭੇਜੇ ਕਿ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਸਾਨੂੰ ਦਰਸ਼ਨ ਦੇਣ, ਕਿਉਂਕਿ ਉਹਨਾਂ ਦੇ ਵੱਡੇ ਭਰਾ ਤਾਂ ਰਾਮ ਰਾਏ ਜੀ ਜਿਹੜੇ ਸੀ, ਜਿਨ੍ਹਾਂ ਨੇ 72 ਕਰਮਾਤਾ ਦਿਖਾਈਆਂ ਸੀ, ਫਿਰ ਅੰਤ ਵਿੱਚ ਬੇਈਮਾਨ ਹੋ ਗਿਆ ਸੀ ਕਿਉਂਕਿ ਇੱਕ ਪੰਕਤੀ ਉਹਨੇ ਚੇਂਜ ਕਰਤੀ ਸੀ ਗੁਰਬਾਣੀ ਦੀ। ਮਹਾਰਾਜ ਨੇ ਕਿਹਾ ਸੀ ਜਿੱਦਣ ਮੂੰਹ ਉੱਧਰ ਨੂੰ ਚੱਲ ਜਾ ਰਾਮ ਰਾਏ ਜੀ ਨੂੰ। ਤੇ ਔਰੰਗਜ਼ੇਬ ਚਾਹੁੰਦਾ ਸੀ ਕਿ ਦਰਸ਼ਨ ਕਰੇ ਗੁਰੂ ਹਰਕ੍ਰਿਸ਼ਨ, ਉਹ ਦਰਸ਼ਨਾਂ ਨੂੰ ਚਾਹੁੰਦਾ ਸੀ ਕਿ ਗੁਰੂ ਹਰਕ੍ਰਿਸ਼ਨ ਦੇ ਦਰਸ਼ਨ ਹੋਣ, ਕਿਉਂਕਿ ਰਾਮ ਰਾਏ ਜੀ ਵੀ ਇੱਦਾਂ ਪ੍ਰਤਾਪੀ ਸੀ, ਉਹ ਚਾਹੁੰਦਾ ਸੀ ਕਿ ਗੁਰੂ ਹਰਕ੍ਰਿਸ਼ਨ ਜੀ ਵੀ ਦਰਸ਼ਨ ਹੋਣ। ਪਰ ਜਿਹਦੀ ਅੰਦਰਲੀ ਸਹਿ ਸੀ ਉਹ ਸੀ ਕਿ ਸਿੱਖੀ ਨੂੰ ਮੁਕਾਉਣ ਦੀ, ਕਿ ਸਿੱਖੀ ਦੀ ਜਿਹੜਾ ਪ੍ਰਚਾਰ ਚੱਲਦਾ, ਜਿਹੜਾ ਸੱਚ ਦਾ ਪ੍ਰਚਾਰ ਆ, ਸੱਤ ਚਿੱਤ ਆਨੰਦ ਦਾ ਪ੍ਰਚਾਰ ਚੱਲਦਾ, ਜਿਹੜਾ ਇਹ ਖਤਮ ਹੋ ਜਾਵੇ। ਸੋ ਦੇ ਟ੍ਰਾਈ ਟੂ ਗੈਟ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ। ਉਹਨਾਂ ਨੇ ਫਿਰ ਜਿਹੜਾ ਮਿਰਜ਼ਾ ਜੈ ਸਿੰਘ ਰਾਜਾ ਸੀ ਦਿੱਲੀ ਦਾ, ਉਹਨੂੰ ਕਿਹਾ ਕਿ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਨੂੰ ਬੁਲਾਓ। ਸਤਿਗੁਰੂ ਮਹਾਰਾਜ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਕੋਲ ਮੈਸੇਜ ਆਏ, ਸੋ ਮੈਸੇਜਿਸ ਕੇਮ ਫਰੋਮ ਮਿਰਜ਼ਾ ਜੈ ਸਿੰਘ, ਹੂ ਵਾਸ ਦ ਰਾਜਾ ਆਫ ਕਿੰਗ, ਦ ਕਿੰਗ ਆਫ ਦਿੱਲੀ ਐਟ ਦੈਟ ਟਾਈਮ, ਹੂ ਹੈਡ ਬੀਨ ਟੋਲਡ ਬਾਈ ਔਰੰਗਜ਼ੇਬ ਟੂ ਕਾਲ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ। ਮੈਸੇਜ ਭੇਜਿਆ ਤੇ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦੇ ਬਚਨ ਕੀਤੇ ਸੀ ਤੁਰੰਤ ਪਹਿਲਾਂ ਕੀਰਤਪੁਰ ਸਾਹਿਬ ਵਿਖੇ ਕਹਿੰਦੇ ਕਿ ਰਾਜਾ ਜੈ ਸਿੰਘ ਤੇ ਅਸੀਂ ਚੱਲੇ ਹਾਂ, ਉਹਨਾਂ ਦੇ ਕਹਿਣ ਤੇ ਚੱਲੇ ਹਾਂ ਕਿਉਂਕਿ ਉਹ ਸ਼ਰਧਾਲੂ ਸਨ, ਪਰ ਔਰੰਗਜ਼ੇਬ ਤੇ ਅਸੀਂ ਮੱਥੇ ਨਹੀਂ ਲੱਗਣਾ। ਗੁਰੂ ਹਰਕ੍ਰਿਸ਼ਨ ਜੀ ਯੰਗ ਏਜ ਸੈਡ ਆਮ ਨੋਟ ਗੋਇੰ ਟੂ ਮੀਟ ਦੀਸ ਮੁਗਲਸ ਫੇਸ ਟੂ ਫੇਸ ਬਿਕਾਜ਼ ਵਾਟ ਦੇ ਵਰ ਗੋਇੰ ਟੂ ਡੂ ਇਨ ਦ ਫਿਊਚਰ ਟੂ ਗੁਰੂ ਤੇਗ ਬਹਾਦਰ ਜੀ ਮਹਾਰਾਜ। ਸੋ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਤੁਰ ਪਏ, ਦੇ ਵੈਂਟ ਅੰਬਾਲੇ ਤੋਂ ਥੋੜੇ ਸਮਾਂ ਜਿਹਾ ਪੜਾਅ ਕੀਤਾ, ਥੋੜੀ ਦੂਰ ਉਸ ਜਗ੍ਹਾ ਦਾ ਨਾਮ ਹੁਣ ਹੈਗਾ ਪੰਜੋਖੜਾ ਸਾਹਿਬ ਜਿੱਥੇ ਪੜਾਅ ਕੀਤਾ ਸੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਨੇ। ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਸਟੌਪ ਟੌਫ ਔਨ ਦ ਵੇ ਟੂ ਦਿੱਲੀ ਆ ਪੰਜੋਖੜਾ ਸਾਹਿਬ। ਉੱਥੇ ਇੱਕ ਬ੍ਰਾਹਮਣ ਰਹਿੰਦਾ ਸੀ, ਉਸਦਾ ਨਾਂ ਸੀ ਲਾਲ ਚੰਦ। ਦੇਰ ਵਾਜ਼ ਅ ਬ੍ਰਾਹਮਣ ਦੇਰ ਹੂ ਇਜ਼ ਵੈਰੀ ਨੌਲੇਜਬਲ, ਵੀ ਟਾਕਿੰਗ ਅਬਾਊਟ ਨੌਲੇਜ, ਹੀ ਵਾਜ਼ ਫੁੱਲ ਆਫ ਵਰਲਡਲੀ ਨੌਲੇਜ, ਨਾਟ ਸਪਿਰਚੁਅਲ ਨੌਲੇਜ, ਐਂਡ ਹੀ ਹੈਡ ਈਗੋ ਓਵਰ ਇਟ। ਕਈ ਵਾਰੀ ਮਹਾਰਾਜ ਕਹਿੰਦੇ ਨੇ ਕਈ ਵਾਰੀ ਜੇ ਪੜ੍ਹੇ ਹੁੰਦੇ ਜ਼ਿਆਦਾ ਹੈ ਨਾ, ਉਹਨਾਂ 'ਚ ਸੂਖਮ ਹੰਕਾਰ ਆ ਜਾਂਦਾ ਹੈ ਕਈ ਵਾਰੀ ਪ੍ਰੋਫੈਸਰਾਂ 'ਚ। ਉਹ ਪ੍ਰੋਫੈਸਰ ਫਿਰ ਆਪਣੀ ਦੁਨਿਆਵੀ ਮਤ ਨਾਲ ਸਾਹਮਣੇ ਰੱਖ ਕੇ ਸ਼ਰਧਾ ਵਾਲੀ ਜਿਹੜੀ ਅੱਖ ਉਹ ਭੁੱਲ ਜਾਂਦੀ ਆ, ਸ਼ਰਧਾ ਵਾਲੀ ਜਿਹੜੀ ਨਿਗਾਹ ਆ ਤੇ ਵਿਚਾਰ ਹੈ ਉਹ ਉਹਨਾਂ 'ਤੇ, ਪ੍ਰੇਮ ਵਾਲੀ ਜਿਹੜਾ ਵਿਚਾਰ ਆ ਸ਼ਰਧਾ ਵਾਲੀ ਅੱਖ ਉਹਨਾਂ 'ਤੇ ਦੂਰ ਹੋ ਜਾਂਦੀ ਆ, ਉਹਨਾਂ ਦਾ ਫਿਰ ਹਾਰ ਹੋ ਜਾਂਦਾ। ਕਰਛੀਆਂ ਫਿੜਨ ਸਵਾਉਣਾ ਜਾਣੀਆਂ ਸੁਣੀਆਂ, ਉਹ ਸੁਨੇ ਹੁੰਦੇ ਨੇ ਜਿਵੇਂ ਕਰਛੀ ਨਹੀਂ ਘੁਮਾਈ ਦੀ ਸਾਗ ਵਿੱਚ ਜਾਂ ਸਬਜ਼ੀ ਵਿੱਚ ਘੁਮਾ ਕੇ ਧੋ ਕੇ ਉਹ ਫਿਰ ਲਾਂਘ, ਉਹ ਫਿਰ ਇੱਦਾਂ ਹੀ ਰਹਿ ਜਾਂਦੀ ਹੈ ਕਰਛੀ, ਉਹਨੂੰ ਕਰਛੀ ਨੂੰ ਤਾਂ ਪ੍ਰਾਪਤ ਨਹੀਂ ਕੁਛ ਹੁੰਦਾ। ਇਸੇ ਤਰ੍ਹਾਂ ਉਹ ਪ੍ਰੋਫੈਸਰ ਹੁੰਦੇ ਨੇ, ਵਿਦਿਆ ਦਾ ਉਹਨਾਂ ਦਾ ਮਾਣ ਹੁੰਦਾ ਆ, ਗੱਲਾਂ ਗੁੱਲਾਂ ਵਿੱਚ ਪਾ ਕੇ ਜਿਹੜੀ ਅੰਤਰੀਵ ਗੱਲ ਆ ਪ੍ਰੇਮਾ ਭਗਤੀ ਦੀ ਸ਼ਰਧਾ ਭਾਵਨਾ ਦੀ ਉਹ ਉਹਨਾਂ ਨੂੰ ਵਿਸਰ ਜਾਂਦੀ ਆ, ਉੱਤੇ ਬਾਂਝੇ ਰਹਿ ਜਾਂਦੇ ਆ। ਸੋ ਲਾਲ ਚੰਦ ਨੇ ਦੇਖਿਆ ਕਿ ਬਾਹਰ ਕਨਾਤਾਂ ਲੱਗੀਆਂ ਹੋਈਆਂ ਨੇ, ਜਦ ਦੇਖਿਆ ਤੇ ਸਿੱਖ ਵੀ ਘੁੰਮ ਰਿਹਾ ਫਿਰਦਾ, ਉਹ ਸਿੱਖ ਨੂੰ ਬੁਲਾਇਆ, ਸਿੱਖ ਨੇ ਆਓ ਭਗਤ ਕਿਹਾ। ਕਹਿੰਦੇ ਲਾਲ ਚੰਦ ਸਪੋਕ ਟੂ ਦ ਸਿੱਖ, ਸਿੱਖ ਨੂੰ ਪੁੱਛਿਆ ਕਿ ਇਹ ਕੌਣ ਨੇ ਆਏ ਹੋਏ। ਕਹਿੰਦੇ ਇਹ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਅੱਠਵੇਂ ਰੂਪ, ਸਤਿਗੁਰੂ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਅੱਠਵੇਂ ਪਾਤਸ਼ਾਹ ਜੀ ਦਾ ਪੜਾਅ ਆ, ਤੇ ਆਪ ਜੀ ਜਾ ਕੇ ਦਰਸ਼ਨ ਕਰ ਲਓ। ਸੋ ਦ ਸਿੱਖ ਸੈਡ ਟੂ ਦ ਪੰਡਿਤ ਹੂ ਇਜ਼ ਵੈਰੀ ਈਗੋਟਿਸਟਿਕਲ, ਦਾ ਦਿਸ ਇਜ਼ ਦ ਟੈਂਟ ਆਫ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ, ਦ ਏਟ ਗੁਰੂ ਨਾਨਕ ਦੇਵ ਜੀ ਮਹਾਰਾਜ, ਦ ਲਾਈਟ ਆਫ ਗੋਡ ਔਨ ਅਰਥ ਦਿਸ ਦਿਸ ਮੋਮੈਂਟ। ਤੇ ਲਾਲ ਚੰਦ ਨੂੰ ਹੰਕਾਰ ਆ ਗਿਆ, ਹੀ ਸੈਡ ਇਨ ਦੁਆਪਰ ਇਨ ਆਵਰ ਪਾਸਟ ਕ੍ਰਿਸ਼ਨ ਭਗਵਾਨ, ਦ ਪਿਕਚਰ ਆਫ ਕ੍ਰਿਸ਼ਨ, ਯੂ ਨੋ ਵੀ ਸੀ ਪਿਕਚਰਸ ਆਫ ਕ੍ਰਿਸ਼ਨ, ਯੂ ਨੋ ਦ ਕਾਈਂਡ ਆਫ ਪੈਪਲੀ ਗਾਈ ਟੇਕਨ ਮੱਖਣਾ ਆਫ ਦ ਕੜਾ, ਐਂਡ ਹੀ ਵਾਜ਼ ਦ ਵਨ ਹੂ ਰੋਟ ਦ ਗੀਤਾ, ਹੂ ਵਾਜ਼ ਆਥਰ ਦ ਗੀਤਾ, ਦੇਅਰ ਰਿਲੀਜੀਅਸ ਗ੍ਰੰਥ ਭਗਵਦ ਗੀਤਾ। ਇਟਸ ਐਕਚੁਅਲੀ ਅ ਕਨਵਰਸੇਸ਼ਨ ਬਿਟਵੀਨ ਹਿਮ ਐਂਡ ਅਰਜੁਨ। ਕਾਈਟ ਅ ਲੌਂਗ ਸਟੋਰੀ ਸ਼ੋਰਟ, ਦ ਟਾਈਮ ਇਜ਼ ਵੈਰੀ ਸੀਮਤ ਐਂਡ ਆਈ ਹੈਵ ਟੇਕਨ ਟਾਈਮ ਆਫ ਦ ਸਿੰਗਸ ਫੋਰ ਕੀਰਤਨ ਐਜ਼ ਵੈਲ। ਗੁਰੂ ਹਰਕ੍ਰਿਸ਼ਨ ਜੀ ਮਹਾਰਾਜ, ਹਾਊ ਕੈਨ ਹੀ ਹੈਵ ਸੱਚ ਅ ਲੌਂਗ ਨੇਮ ਹਰਕ੍ਰਿਸ਼ਨ, ਇਹਨਾਂ ਦਾ ਇੰਨਾ ਵੱਡਾ ਨਾਂ ਹਰਕ੍ਰਿਸ਼ਨ ਸਾਹਿਬ। ਸਾਡੇ ਕ੍ਰਿਸ਼ਨ ਨੇ ਤਾਂ ਭਗਵਤ ਗੀਤਾ ਦਾ ਉਚਾਰਨ ਕੀਤਾ ਸੀ, ਤੇ ਹਾਊ ਕੈਨ ਦਿਸ ਹਰਕ੍ਰਿਸ਼ਨ ਇਜ਼ ਓਨਲੀ ਅ ਕਿਡ, ਹਾਊ ਕੈਨ ਹੀ ਕੈਨ ਯੂ ਬੀ ਸਾਈਡ ਦ ਕ੍ਰਿਸ਼ਨ ਭਗਵਾਨਸ ਗੀਤਾ, ਕੈਨ ਯੂ ਡੂ ਮੀਨਿੰਗਸ ਆਫ ਦਿਸ ਫੋਰ ਅਸ, ਬਿਕੋਜ਼ ਦ ਨੌਲੇਜ ਦਾ ਹੀ ਹੈਡ ਹੰਕਾਰ ਨਾਲ ਭਰੀ ਹੋਈ। ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਜਿਹੜਾ ਸਿੱਖ ਸੀ ਹਨਾ, ਉਹ ਸ਼ਰਧਾਵਾਨ ਭਾਵਨਾ ਵਾਲਾ ਸੀ, ਉਹ ਕਹਿੰਦੇ ਇਹ ਤਾਂ ਕੁਛ ਨਹੀਂ, ਤਾਂ ਮਹਾਰਾਜ ਤਾਂ ਸਮਰੱਥ ਨੇ, ਜਾ ਕੇ ਪੁੱਛੋ ਨਾ ਦਰਸ਼ਨ ਕਰੋ। ਸੋ ਲਾਲ ਚੰਦ ਗਿਆ ਹੰਕਾਰ ਨਾਲ, ਹੀ ਵੈਂਟ ਟੂ ਗੈਟ ਦਰਸ਼ਨ ਆਫ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ। ਲਾਲ ਚੰਦ ਹੈ ਸੈਡ ਗੁਰੂ ਹਰਕ੍ਰਿਸ਼ਨ ਜੀ ਇਜ਼ ਗਾਟ ਅ ਲੌਂਗ ਨੇਮ, ਹਾਊ ਕੈਨ ਹੀ ਡੂ ਦ ਮੀਨਿੰਗਸ ਆਫ ਦ ਭਗਵਦ ਗੀਤਾ, ਕੈਨ ਹੀ? ਐਂਡ ਦੇ ਸਿੱਖ ਹੈਡ ਰਿਪਲਾਈਡ, ਡੋਨਟ ਆਸਕ ਹਿਮ, ਹੀ ਨੋਜ਼ ਐਵਰੀਥਿੰਗ। ਸਿਮਿਲਰਲੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੋਜ਼ ਐਵਰੀਥਿੰਗ। ਵਾਟ ਹੈਪਨ ਦੈਨ ਵਾਸ ਵੈਨ ਦੇ ਵੈਂਟ ਟੂ ਦ ਟੈਂਟ, ਲਾਲ ਚੰਦ ਖੜਾ ਹੋ ਕੇ ਪੁੱਛਣ ਲੱਗਾ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਜੀ ਨੂੰ, ਕਹਿੰਦੇ ਮਹਾਰਾਜ ਜੀ, ਕਹਿੰਦੇ ਕਿ ਸਾਡੇ ਤਾਂ ਕ੍ਰਿਸ਼ਨ ਭਗਵਾਨ ਨੇ ਤਾਂ ਭਗਵਤ ਗੀਤਾ ਉਚਾਰੀ ਸੀ, ਤੇ ਮੈਂ ਤਾਂ ਮੰਨੂੰਗਾ ਕਿ ਤੁਹਾਡਾ ਨਾਂ ਹਰਕ੍ਰਿਸ਼ਨ ਜੀ, ਤੁਸੀਂ ਅਰਥ ਕਰ ਸਕਦੇ ਹੋ ਇਸ ਚੀਜ਼ ਦੇ? ਹੈਨ ਯੂ ਟੈਲ ਦ ਮੀਨਿੰਗ? ਹੀ ਸੈਡ ਟੂ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ, ਲੁੱਕ ਐਟ ਦ ਈਗੋ, ਹੀ ਕੇਮ ਟੂ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਨੇ ਆਸਕਿੰਗ, ਮਹਾਰਾਜ ਕੈਨ ਯੂ ਟੈਲ ਮੀ ਦ ਮੀਨਿੰਗਸ ਆਫ ਦ ਭਗਵਤ ਗੀਤਾ? ਹੀ ਡਿਡਨਟ ਨੋ ਦੈਟ ਵਾਸ ਪਰਮੇਸ਼ਰ ਇਨ ਫਰੰਟ ਆਫ ਹਿਮ, ਦੈਟ ਵਾਸ ਗੋਡ ਇਨ ਫਰੰਟ ਆਫ ਹਿਮ। ਤੇ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਕਹਿਣ ਲੱਗੇ, ਕਹਿੰਦੇ ਕਿ ਜੇ ਅਸੀਂ ਅਰਥ ਵੀ ਕੀਤੇ, ਤੇਰੇ ਮਨ ਚ ਭੁਲੇਖਾ ਰਹਿਣਾ ਕਿ ਅਸੀਂ ਕੋਈ ਆਪਣੇ ਪਿਤਾ ਜੀ ਦੇ ਦਰਬਾਰ ਚ ਕੋਈ ਪੰਡਿਤ ਤੋਂ ਸਿੱਖੇ ਹੋਣਗੇ, ਜਾਂ ਜਿਹੜਾ ਬੰਦਾ ਤੂੰ ਲੈ ਆਊਗਾ ਉਹਦੇ ਕੋਲ ਅਰਥ ਕਰਾਉਂਦੇ ਹਾਂ. ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਲਿਖਦੇ ਰਿਪਲਾਈ, he said, if I do the meanings of the Gita for you, you're going to still have doubt in your mind that I learned those meanings from a pandit in the court of my guru, my father. Why don't you get whoever you want to? Bring whoever you want and he'll do the arth. So Lal Chand to Majjan Hagiya. Lal Chand gaya. He went to Sajju Jeevar, a low caste person, Bichara. His name is Sajju. He couldn't hear, he couldn't speak, he was deaf and he was dumb. And he brought him to the court. He goes, how will Guruji make him do arth? Unne ki kita? Lal Chand ne ek gunge nu, bere nu nu na sunda si, na bol sakde si, Sajju Jeevar si. Oh, bichara gzara karta si, lokan de karan vich paani puni dhona, eho je cheeja naal. Unnu le aanda. Satguru Har Krishna ji Maharaj dekho kinne trutthan lagge ne. Ek taan ude brahman te trutthan kirpa karan lagge ne. ਤੇ ਇੱਕ ਇਸ ਨਿਮਾਣੇ ਨੂੰ ਮਹਾਰਾਜ ਨੇ ਉੱਚੇ ਚੱਕਣ ਲੱਗੇ ਨੇ. ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਨੇ ਸਾਹਿਬ ਨੇ ਕਿਰਪਾ ਕੀਤੀ, ਕਿਰਪਾ ਦ੍ਰਿਸ਼ੀ ਧਾਰ ਕੇ ਕਹਿੰਦੇ ਕਿ ਸਿੱਖਾਂ ਨੂੰ ਇਹਨੂੰ ਜਲ ਵਿੱਚ ਇਸ਼ਨਾਨ ਕਰੋ. ਉਹ ਜਲ ਕੀ ਸੀ? ਸਤਿਗੁਰੂ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਜਿੱਥੇ ਇਸ਼ਨਾਨ ਕੀਤਾ ਸੀ ਉਸ ਵੇਲੇ ਕੱਚੀ ਤਲਾਹ ਸੀ, ਉੱਥੇ ਇਸ਼ਨਾਨ ਕੀਤਾ ਸੀ ਆਪ ਮਹਾਰਾਜ ਨੇ. ਮਹਾਰਾਜ ਕਹਿੰਦੇ ਇਹਦਾ ਇਸ਼ਨਾਨ ਕਰਾਓ. ਇਸ਼ਨਾਨ ਕਰਾ ਕੇ ਲੈ ਆਉਂਦਾ, ਹਜ਼ੂਰੀ ਵਿੱਚ ਖੜਾ ਕਰ ਦਿੱਤਾ. ਲਾਲ ਚੰਦ ਹੱਸੇ. ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦਇਆ ਵਿੱਚ ਆਏ. ਮਹਾਰਾਜ ਕਹਿੰਦੇ ਨੇ ਕਿ ਪੜ੍ਹਿਆ ਅਣਪੜ੍ਹਿਆ ਪਰਮਗਤ ਪਾਵੈ. ਜੇ ਪਰਮੇਸ਼ਰ ਚਾਹਣ ਹੈ ਨਾ, ਤੇ ਇੱਕ ਸਕਿੰਟ ਵਿੱਚ ਮਹਾਰਾਜ ਜਿਹੜਾ ਪੜ੍ਹਿਆ ਵੀ ਹੋਇਆ ਅਣਪੜ੍ਹ ਪੜ੍ਹਿਆ ਨੂੰ ਥੱਲੇ ਲਾ ਦਿੰਦੇ ਤੇ ਅਣਪੜ੍ਹੇ ਨੂੰ ਉੱਚੇ ਚੱਕ ਕੇ ਉਹਨੂੰ ਸਭ ਗਿਆਨ ਬਖਸ਼ ਦਿੰਦੇ ਨੇ. ਮਹਾਰਾਜ ਕਹਿੰਦੇ ਕਿ ਇਹਨੂੰ ਸੁਲਾਓ, ਅਰਥ ਸੁਣਾਓ. ਪੰਡਿਤ ਹੀ ਹੱਸਣ ਲੱਗਾ, ਹਾਂ ਸੁਣਾ ਦੇ ਅਰਥ ਗੀਤਾ ਦੇ. ਤੇ ਪਹਿਲੀ ਚੀਜ਼ ਕੀ ਨਿਕਲੀ ਉਸ ਜੀਵਰ ਦੇ ਵਿੱਚੋਂ, ਉਹਦੇ ਮੂੰਹ ਚੋਂ, ਸੱਜੂ ਦੇ ਉਸ ਗੁਰਮੁਖ ਪਿਆਰੇ ਤੇ? ਕਸਮਨ ਸ਼ਾਸਤਰ ਪ੍ਰਵਿਰਤਿਤ, ਇਹ ਬਚਨ ਨਿਕਲੇ ਸੀ. ਤੂੰ ਚਾਹੁੰਦਾ ਆ ਕਿ ਮੈਂ ਸ਼ਾਸਤਰਾਂ ਵਿੱਚੋਂ ਉਹਦੇ ਵਿੱਚ ਵੜ ਕੇ ਕੋਈ ਕਥਾ ਸੁਣਾ, ਅਰਥ ਕਰਾਂ? ਗੁੰਗਾ. He was deaf, he couldn't speak, and he spoke with the kirpa of Guru Hargashan Ji Maharaj. Kende, do you want me to go into, delve into these scriptures and tell you meanings? Toh hakka pakka reh gaya utta. Pandit dig gaya charni, unhu pata lag gaya ke Guru Hargashan Ji Maharaj samrath guru ne. Te os Sajju Jeevar ne, gurmukh pyare ne, eho je arth sunaye, te pandit nu aap ni si aunde ke o arth, jime unhe arth sunaye. ਇੱਕ ਇੱਕ ਪੰਕਤੀ ਤੇ ਸੱਤ ਅੱਠ ਅਰਥ ਕਰਨੇ ਉਹਨੇ, ਤੇ ਪੰਡਿਤ ਤੇ ਸਾਰੀ ਸੰਗਤ ਵਿਸਮਾਦ ਰਹਿ ਗਈ. ਧੰਨ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਕਹਿਣ ਲੱਗੇ. ਸੋ ਇਸ ਕਰਕੇ ਗੁਰੂ ਸਾਹਿਬ ਚਾਹੁਣ, ਗੁਰੂ ਸਾਹਿਬ ਖੰ ਬਲੈਸਿਸ ਵਿਦਿਆ, ਪਰ ਸਾਡਾ ਫਰਜ਼ ਬਣਦਾ ਆ ਐਜ਼ ਅ ਗੁਰਸਿੱਖ ਦੈਟ ਵੀ ਲਰਨ ਅਰਥ ਬਾਣੀ ਫਰੋਮ ਅਨਦਰ ਗੁਰਸਿੱਖ, ਵੀ ਲਰਨ ਹਾਊ ਟੂ ਰਿਸਾਈਟ ਸਮਥਿੰਗ ਫਰੋਮ ਅਨਦਰ ਗੁਰਸਿੱਖ. ਸਤਿਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਜਦ ਦਿੱਲੀ ਪਹੁੰਚੇ ਹਨਾ, ਉਹ ਬਚਨ ਦੀ ਪੂਰਤੀ ਕੀਤੀ. ਔਰੰਗਜ਼ੇਬ ਨੂੰ ਪਤਾ ਲੱਗਾ ਕਿ ਸਾਹਿਬ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਜਿਹੜੀ ਸਮੋਲ ਪੌਕਸ ਹੋਈ ਸੀ, ਜਿਹਨੂੰ ਅਸੀਂ ਚੇਚ ਕਹਿੰਦੇ ਹਾਂ, ਦੇਰ ਵਾਸ ਅ ਬਿਗ ਬਿਮਾਰੀ, ਇਜ਼ ਅ ਬਿਗ ਡਿਜ਼ੀਜ਼ ਐਟ ਦੈਟ ਟਾਈਮ, ਅ ਸਮੋਲ ਪੌਕਸ, ਮਹਾਰਾਜ ਟੁੱਕ ਆਲ ਦ ਡਿਜ਼ੀਜ਼ ਅਪਨ ਹਿਮਸੈਲਫ ਆ ਬੰਗਲਾ ਸਾਹਿਬ ਗੁਰਦੁਆਰਾ ਇਨ ਦਿੱਲੀ, ਸੇਵਡ ਪੀਪਲ ਫਰੋਮ ਸਮੋਲ ਪੌਕਸ ਐਂਡ ਲੈਫਟ ਹਿਜ਼ ਸਰੀਰ. ਹੀ ਯਟਰਡ ਦ ਵਰਡਸ ਬਾਬਾ ਬਕਾਲਾ ਐਂਡ ਗੁਰੂ ਤੇਗ ਬਹਾਦਰ ਜੀਜ਼ ਨੇਮ ਦੈਟ ਹੀ ਵਿਲ ਟੇਕ ਔਨ ਦ ਸੰਗਤ ਐਂਡ ਹੀ ਵਿਲ ਕੈਰੀ ਔਨ ਦ ਸੰਗਤ. ਬਾਬਾ ਬਕਾਲਾ, ਦੈਟਸ ਅ ਡਿਫਰੈਂਟ ਸਟੋਰੀ. ਪਰ ਮੇਨ ਥਿੰਗ ਇਜ਼, ਜਦ ਔਰੰਗਜ਼ੇਬ ਆਇਆ ਦਰਸ਼ਨ ਕਰਨ ਵਾਸਤੇ ਮਹਾਰਾਜ ਦੇ ਸਰੀਰ ਦਾ, ਮਹਾਰਾਜ ਦਾ ਪੰਚਭੂਤ ਸਰੀਰ ਦਾ, ਆਫਟਰ ਮਹਾਰਾਜ ਲੈਫਟ ਦਿਸ ਵਰਲਡ, ਜਦ ਅੰਦਰ ਗਿਆ ਤੇ ਮਹਾਰਾਜ ਦੇ ਸਰੀਰ ਵੱਲ ਝੱਕਿਆ, ਤੇ ਮਹਾਰਾਜ ਨੇ ਇਹੋ ਜਿਹੇ ਭਿਆਨਕ ਰੂਪ ਉਹਨੂੰ ਦਿਖਾਇਆ ਕਿ ਔਰੰਗਜ਼ੇਬ ਪਿੱਛੇ ਨੂੰ ਡਿੱਗ ਕੇ ਬੇਹੋਸ਼ ਹੋ ਗਿਆ ਸੀ. ਉਹਨੂੰ ਅੰਤ ਸਮੇਂ ਵਿੱਚ ਵੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦੇ ਉਹਨੂੰ ਦਰਸ਼ਨ ਨਹੀਂ ਸੀ ਹੋਏ. ਦਾਸਾ ਇਤਿਹਾਸ. ਸੋ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਫੋਲੋ ਦ ਇੰਸਟਰਕਸ਼ਨ ਆਫ ਹਿਜ ਪੇਰੈਂਟਸ, ਐਂਡ ਵੀ ਸ਼ੁਡ ਰਿਮੈਂਬਰ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਔਨ ਦੈਰ ਬਿਲਵਡ ਡੇਜ਼, ਦੈਰ ਗੁਰਪੁਰਬਸ. ਇੰਨੀ ਬੇਨਤੀ ਪ੍ਰਵਾਨ ਕਰਨੀ, ਜਿੰਨਾ ਵੀ ਹੋ ਸਕੇ ਗੁਰੂ ਘਰ ਦੇ ਪ੍ਰਬੰਧ ਜਿਹੜੇ ਆ ਅਸੀਂ ਇਸ ਤਰ੍ਹਾਂ ਚਲਾਈਏ ਕਿ ਸੰਗਤਾਂ ਤੇ ਭਾਅ ਹੋਵੇ ਕਿ ਕਥਾ ਕੀਰਤਨ ਵਾਸਤੇ ਸ਼ਰਧਾ ਭਾਵਨਾ ਹੋਵੇ, ਕਥਾ ਚਲਾਉਣੀ ਚਾਹੀਦੀ ਗੁਰੂ ਘਰਾਂ ਵਿੱਚ, ਇਤਿਹਾਸਕ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਵੀ, ਨਾਲ ਹੀ ਕਲਾਸਾਂ ਹੋਣ ਸੰਥਿਆਂ ਦੀਆਂ ਜਿੱਥੇ ਗੁਰਮੁਖ ਪਿਆਰੇ ਉਪਦੇਸ਼ ਲੈ ਸਕਣ। ਦੂਜੀ ਗੱਲ, ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦੇ ਚਿੰਤਨ ਕਰਕੇ ਜੇ ਅਸੀਂ ਵਿਦਿਆ ਪ੍ਰਾਪਤ ਕੀਤੀ ਵੀ ਆ ਤੇ ਉਹਦਾ ਮਾਣ ਨਾ ਕਰੀਏ, ਜੇ ਦੁਨਿਆਵੀ ਹੋਵੇ ਤੇ ਪਰਮੇਸ਼ਰ ਵਾਲੀ ਬ੍ਰਹਮ ਵਿਦਿਆ ਪੁੱਛੋ, ਮੰਗੋ, ਦਾਤਾ ਮੰਗੋ ਮਹਾਰਾਜ ਕੋਲੋਂ, ਤੇ ਇਹ ਵੀ ਪੁੱਛ ਲਵੋ ਮਹਾਰਾਜ ਸਾਡੇ ਹੁਣ ਸਮਾਂ ਨਹੀਂ ਹੈ ਪੜ੍ਹਨ ਵਾਸਤੇ, ਤੁਸੀਂ ਤਾਂ ਪਰਮ ਗਤੀ ਬਖਸ਼ਦੇ ਹੋ, ਆਪ ਜੀ ਕਿਰਪਾ ਕਰਕੇ ਇਹੀ ਬਖਸ਼ ਦਿਓ, ਪਰ ਮਿਲਣਾ ਸਭ ਕੁਝ ਇੱਥੇ ਹੀ ਹੈ ਕਿਉਂਕਿ ਇੱਥੇ ਸਾਰੇ ਲੇਖ ਮਿਟ ਜਾਂਦੇ ਆ ਤੇ ਲਿਖੀ ਵੀ ਇੱਥੇ ਹੀ ਜਾਂਦੇ ਨੇ। ਇੰਨੀ ਬੇਨਤੀ ਪ੍ਰਵਾਨ ਕਰਨੀ, ਭੁੱਲਾਂ ਚੁੱਕਣ ਦੀ ਖਿਮਾ ਬਖਸ਼ਣੀ, ਸੰਗਤ ਤੋਂ ਮਾਫ਼ੀ ਮੰਗਦਾ ਕਿਉਂਕਿ ਸਮਾਂ ਥੋੜ੍ਹਾ ਆ ਕੀਰਤਨ ਵਾਸਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਸੋ ਮਚ ਫਾਰ ਇਨਵਾਈਟਿੰਗ ਮੀ ਟੁਡੇ, ਇਟਸ ਅ ਰੀਅਲ ਪਲੇਜ਼ਰ ਟੂ ਬੀ ਹੇਅਰ। ਆਈਵ ਬੀਨ ਆਸਕਡ ਟੂ ਕਮ ਐਂਡ ਟਾਕ ਅ ਲਿਟਲ ਬਿਟ ਅਬਾਊਟ ਵਾਟ ਦੀ ਮੈਡੀਟੇਸ਼ਨ ਪ੍ਰੈਕਟਿਸ ਆਫ ਸਿੱਖੀ ਇਜ਼, ਬਿਕੋਜ਼ ਵੀ ਹੇਅਰ ਅ ਲੋਟ ਅਬਾਊਟ ਸਿੱਖੀ ਇਨ ਟਰਮਸ ਆਫ ਹਿਸਟਰੀ, we hear a lot about Sikhi in terms of vichar on the various concepts of Sikhi, about how to live an honest life, and somewhere amongst all of those things we're supposed to somehow in our daily life connect with something called God, and that's usually something that's very difficult to understand, very difficult to comprehend. So today we'll try and go through what it is that we mean by this thing, how can we understand this better, how can we learn about what the divine is, and then look at more practical steps around what can we do to connect better. I want us to focus around this idea based on a question that I get asked quite often. And the question I get asked quite often is, I go to the Gurdwara, I listen to Kirtan, I listen to Kirtan, Paat, Ardas, Simran, I go home and I practice it, but somewhere amongst all of those things, I can't connect. I don't know what I'm looking for. So some of the questions I want to address today is, why is it so difficult to focus our mind? How do we quieten the mind? What do we mean by connecting to the Guru? What does that mean? Which part of us is connecting to something? And is God really inside us? And if God is inside us, then where is God? So these are quite fundamental questions. And unfortunately, we come to the Gurdwara week after week, but these questions, one way or the other, don't seem to get answered. So I'll start with something a bit more general, a bit more basic. And I start by asking the question, why do you come to the Gurdwara? Why do we come every week? For most of us, it's a break from normal life. It's a chance to reflect on the Guru's words. We live our life and we go out and we earn money, or we go to school and we learn, and our entire week gets taken away with those things. Only when we come to the Guru's Darbar and we listen to Kirtan, when we listen to Gurbani, something in there is reminding us that there's a higher purpose in life, that there's something actually more than what we learn in the outside world. So it's a chance to relax our mind, relax our body, relax ourselves from our daily stress of life. It's a chance to walk away feeling inspired. We listen to the Guru's words and we feel inspired. There's something new here. There's something that we're not quite experiencing in our everyday life that the Guru is talking about. For some of us, we come to the Gurdwara because we enjoy the Kirtan. Some of us, we enjoy the Katha. Some people just enjoy listening to the Hukamnama, the Sakhis, the stories, the history. Sometimes we come to the Gurdwara for the Sangat. Some children come to the Gurdwara just for the Prasad. Sometimes you come just for the Langar, for your friends, for your family, relatives. But the key thing that happens is that when we leave the Gurdwara, that we don't leave everything that we've learned. And if you notice, that tends to happen quite easily. If you notice your own behavior when you walk into the Gurdwara, your behavior is very calm, lots of nimrata, because you're in the presence of some greatness here. And you feel that you're in the Guru's Darbar. And so the way that you talk to people, your interaction with people is different. But as soon as you go outside, even just out to the car park, we drop that. And part of the reason is because in our mind we think we've left the Guru's Darbar. We walk away from the Guru and we think, that's it. Our commitment to the Guru, it's almost as if we've conditioned ourselves to a particular behavior. When you come to the Gurdwara, you behave in a certain way. When you go outside, you can be yourself again. Right? When you're with your parents, you act a different way. When you're with your friends, you act a different way. When you're in the Guru, you act a different way. So what happens is, very quickly, as soon as you step out of the Gurdwara, very quickly you forget. We all do. We forget what we learned. We go spend another week in Maya, in worldly affairs, and we come back to the Guru again. Week after week after week, we play this game. And some people say, I've been coming to the Gurdwara for years. Some people say, I've been coming to the Gurdwara for years, and I simply can't connect. Some people say that we find it challenging to connect ourselves with the experiences that the Gurus are talking about. Let's look at some of the words that the Guru uses. Anand. Sada anand rahe din rati. Day and night, the Gurus are talking about an experience day and night. Sada anand. But our relationship with ourselves, our experiences, we almost seem to be on a roller coaster. Sometimes we're happy, sometimes we're sad, sometimes we're angry, sometimes we're anxious. The Gurus are in this constant state of anand. Achint, they talk about. Sukh, sahaj. So these words are generally not common to our experiences of life. We might experience some of those things when we come to the Gurdwara, but generally, these aren't things that we experience, or we can say we're in that state 24 hours a day. We might even have occasional glimpses. Sometimes you're listening to something so amazing in the Gurdwara, some fantastic Kirtan, Gurbani's Katha. Sometimes you're listening to words of the Guru, and you can feel that state of Anand. But what's stopping us from feeling this 24 hours a day? Why can't we feel this all the time? In order to understand that, let's look at it from a different angle. What kind of things does our mind connect to? What kind of things do we find it really easy to connect to? When you go to the cinema, 2 hours movie, do you ever lose your concentration? Straight 2 hours, easy, right? You can be engrossed in that. When you're watching TV at home, your favorite TV programs, dare I say the Indian serials, very capturing, right? Very easy to connect to. It's the same thing, we're connecting our attention without losing that attention. In fact, if anybody comes in, shh. Don't talk. I need to concentrate. Yeah? Listening to certain types of music. Very easy to connect with. Songs. Even reading books. Sometimes you can be engrossed in books. People say, I can't put it down. But we don't have this relationship with reading Nitanim, reading our Gutka, for example. And this isn't a question about blame or guilt. That's not where I'm going with this. What I'm trying to do is to understand why do we connect with certain things and why do we find it so difficult to listen to the Guru. You know, when you're reading part, when you're listening to Kirtan, Katha, anything, how long does it take before you start yawning? 5 minutes? Before you start feeling drowsy, sleepy? It doesn't take very long. It's almost as if you remember back in your college days where some really boring lecture is going on. Yeah? And you've been up all night. Yeah? Out with friends, partying, whatever. And you're coming here and you're being forced to listen to a lecture, so you choose to go sit at the back and you can just close your eyes, fall asleep. Our mind behaves with the Guru almost in the same sort of way. Like, because we get into such a calm state, you sit in front of the Guru and very quickly you start dozing off. You start feeling very tired. So your mind, in reality, is getting bored. Your mind is getting bored. But when we go to the cinema, it doesn't get bored. When we listen to music, books, it doesn't get bored. So this is about trying to understand why does my mind work like this with certain things and why does it work in a different way with the Guru. Let's think about something else that entices the mind. Now imagine you're out in nature, in the middle of the night, no city lights around, and it's a clear starry night. We've all been there, we've all seen it. Now, just try and remember what your mind felt like that moment when it just was captured by those stars. You're just looking in awe. Wow. Now we've seen it again and again with nature. When you sit and you look at the ocean, the very vastness of the ocean captures your mind. A waterfall does the same thing. It has an innate quality that allows you to just continue looking at it, and you can almost go into a samadhi just looking at it. So we have to understand why does our mind work in certain ways like this? You can sit on top of a hilltop and be in absolute shanti. So there's something capturing you. The mind is seeking joy. The mind is constantly seeking joy. But you know what? We're looking in the wrong places. That's all the mind wants all the time. In reality, the mind wants to be entertained all the time. So we have to ask ourselves why. What is the mind looking for? What is going on? Why is it certain things are pleasing to the mind and certain things are not pleasing to the mind? And in order to understand this, we have to understand what is our mind. These are questions that we don't get asked very often. And we take it for granted. I know what I am. This is my body. And all the thoughts going on in my head, that's my mind. Like there's nothing more complicated than that. But just as we look and we dig a little deeper, we'll find that actually there's quite a lot going on. The mind has a particular nature. And the nature of the mind is like darkness. The nature of the mind is like darkness. Simran, Dhyan, meditation, Guru is the property of light, of radiance. In fact, we all know the meaning of the word Guru is darkness to light. The Guru is the deliverer of light. Our mind is like darkness. Now, when you come to the Guru, with our darkness mindset, we're trying to understand light. Darkness cannot understand light. It doesn't have the capacity to understand what light is, because it itself is dark. How can darkness understand something it is not? Something that is beyond it. And where there is darkness, there can't be light. Imagine a dark room. Even one tiny candle and the darkness disappears. So these are the things that we have to understand. Where there is darkness, light cannot exist. And where there is light, darkness cannot exist. Now, if mind is like darkness, then how are we going to connect with something that is light? It seems now that we're beginning to understand why our mind isn't able to comprehend what the Guru is talking about. And one of the things that your mind and my mind has become very good at doing is to pretend to you that it's not dark. Our mind has become very sophisticated at fooling ourselves. The mind tries to hide its darkness from you. And how does the mind hide its darkness? By distraction. The mind is constantly trying to be distracted. Now let's go back to the example that we talked about before. What are the things that capture your mind? Music, TV, movies, books. Yeah? Anything. You can categorize all of these things into one category that's called entertainment. Tika? Your mind is constantly trying to be entertained. Why do we call our friends? Let's have a conversation. You make me feel better. I've had a busy day at work. Come, let me spend some time with my friends. Why do we switch the TV on? I've had a busy day at work. Let me entertain my mind for a while. And those books, those TV programs, those movies were all written for that one specific purpose. To entertain your mind. So they're serving their purpose very well. This isn't a blame game. I have no interest in blame. I'm more interested in understanding how we work than I am interested in blaming the TV or the... They're doing their job. That's what their job is. Their job is to entertain us. And they're doing a fantastic job of that. We have to understand why do we constantly want to be entertained. You have a busy day at work or busy day at school, you come home, the last thing you think about is sitting down and doing some simran, because that feels like draining, suffocating. You say, rather, I'll just sit down, I don't have to think, I switch my mind off. This is the kind of terminology we use. Let me switch my mind off for a while, I just want to be entertained for a little bit. In fact, even if your family members come and start talking to you, how was your day, talk to me, you say, go away, I just need some time, let me just entertain myself. But this very thing of trying to entertain you is your mind hiding something from you. And the key thing here, your mind is afraid of being lonely. Can you imagine coming back from a busy day at work, sitting in a room, light switched off, and just sit there in darkness and in silence? Easy to do? Not easy to do. Why? There's a fear there, right? There's a fear that I can't handle that. In fact, it should be the most simplest thing. Just sit down, nothing to distract you, no light. no sound, just sit there. In theory, it should be the easiest thing because you just have to sit in a room. But that's the one thing that we're trying to run away from all the time. Being alone is the crucial starting point to Sikhi. Learning about your aloneness and your mind hiding your aloneness from you, making you run away from your aloneness, that is a very key starting point in Sikhi. Why are we afraid of being alone? The reason we're afraid is we don't know what's going to happen. In fact, you might actually think that if I spend too much time in a dark room on my own, just with my mind, maybe I'll go insane. Because we don't know what's going to happen once we just sit down with ourselves. You know, we have this notion that if someone spends too much time sitting on their own, ki banda pagal ho gaya, kisi naal gal nahi karta, he doesn't come out, he has no interest in food, he has no interest in talking to anyone, doesn't talk to anyone, doesn't go out, just sits in his room all day. What would you call that person? You say something wrong with him. He's not normal. Your mind is so afraid of being on its own, it will do whatever it can to distract you from that, to move you away from that aloneness. And I'll say it again, this isn't about blaming the mind. I have no interest in blaming the mind. In fact, the mind is a phenomenal machine. All that you see around you, the whole world has been created out of someone's mind. All the fastest cars, the best technology, the tallest buildings, it's all come out of the human mind. The human mind is a fantastic machine. But there's one thing it can't do. It can't handle looking at itself. Look at the whole world that it's created. Everything that you see around you is the creation of the human mind. It can achieve so much, but it has limitations. We fear that if we sit alone with our own mind, that a part of ourselves will get destroyed. Like it's catastrophic somehow to do that. And this is your mind's defense mechanism. Your mind is protecting you from something. More accurately, it is defending itself. Because if you sat in a room and you just had your own mind to look at, you will destroy your mind. And your mind doesn't want that. Why? Because it wants to distract you from that. The mind quite likes itself being darkness. Darkness doesn't want its darkness to be invaded by light. And when you sit in a room and you observe the darkness and you look at it and you say that this really is darkness, that's the beginning of igniting a spark within you, and that spark will set the whole darkness alight. Your mind is protecting itself. So this then brings us to a different conclusion. There is me, and then there is my mind. One of the most important lessons in the path of Sikhi that we have to learn is that you are not your mind. You are not your mind. You are not the thoughts in your head. You are not those thoughts in your head. The thoughts are there, the mind is there, but that's not you. You are something more than that. Now it's starting to sound a bit strange, because we've never understood ourselves as something beyond the thoughts in our head. If you have a thought in your head and I ask you, who's thinking that? You'll say, me. I'm thinking those things. These are my thoughts. It feels natural to me. So there is somehow a union between me and these thoughts. And we've created that union. And you say, this is me. I am. These are my thoughts. So let me start by giving you a couple of tips. And this is why I'm here today. Not because I'm a Mr. Know-it-all. Not because I have all the answers. But simply because if there's something I've learnt, I feel compelled that I can share those things. Yeah? This is the path of Sakhi. We learn from each other. Couple of key tips. Number one, the mind is protecting itself. It's hiding its darkness from you. You are not your thoughts. And this is the reason why you can't sit alone in a room on your own with all the lights turned off, all the sound off, no distractions. Try it. Even now, you'll know that feels scary, right? It feels like you can do it when you sleep. That's another defense mechanism of your mind. If you sit there for too long, your mind says, okay, go to sleep. There's nothing going on here. You don't need to look here. Yeah? So, let's come back to the Gurdwara. When you're doing Simran, when you're listening to Kirtan, when you're doing Nitnem, if you're doing it from the darkness of the mind, if your mind is trying to protect itself, protect its own darkness, it will not allow you to connect with the Simran. It will not allow you to connect with the Nitnem. Because when you're doing Simran, you're not actually allowing yourself to surrender fully into the Simran. You're protecting something, you're holding something back, and that something is you, I am, me, myself, my. The mind is saying I'm doing Simran, but it's not really fully committing to that Simran. It's holding itself back. It's protecting itself from the power of the Simran. What we have to be willing to do is we have to willingly move from our darkness into the light of Simran. And we'll go into some of that. But you have to be willing to move into that space. What is this darkness? Let's clarify a little bit more. This darkness is I am. Main haga. ਤੇ ਜਿੱਥੇ ਵੀ ਮੈਂ ਹੈਗਾ ਮੈਂ ਠੀਕ ਹਾਂ ਆਈ ਐਮ ਓਕੇ ਦੇਰ ਇਜ਼ ਨਥਿੰਗ ਰੀਅਲੀ ਰੋਂਗ ਵਿਦ ਮੀ ਯੂ ਨੋ ਦੇ ਸੇ ਫੋਰ ਪੀਪਲ ਹੂ ਆਰ ਅਡਿਕਟਿਡ ਟੂ ਐਨੀਥਿੰਗ ਨਾਰਕੋਟਿਕਸ ਔਰ ਐਨੀਥਿੰਗ ਅਲਕੋਹਲ ਪ੍ਰੋਬਲਮਸ ਡਰੱਗ ਪ੍ਰੋਬਲਮਸ ਗੈਂਬਲਿੰਗ ਐਨੀਥਿੰਗ ਲਾਈਕ ਦੈਟ Before they go into rehabilitation, into therapy, what is the first thing that you always have to say to somebody who's addicted? The first step to being healed, the first step to being healed is to admit, I have a problem. Until you admit that I have a problem, be it gambling, be it alcoholism, drug abuse, whatever it is, if you don't admit that you have that problem, no solution works. There's something that has to break inside you that says, actually, there's something.